ਮਾਝ ਮਹੱਲਾ ਪੰਜਵਾਂ, ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੈ ਸੋ ਪਰਮ ਪੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਆਨੰਦ ਬਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ, ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਹਰਿਆ, ਸੋ ਮਤ ਪਾਏ ਨਾਮ ਤੇ ਆਏ, ਗੁਰਮੁਖ ਹੋਏ ਮੇਲਾ ਜੀਓ, ਜਲ ਤਰੰਗ ਜਿਉਂ

ਪੰਜਵਾਂ ਤਿਸ ਕੁਰਬਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਭਣਿਆ ਵਾਰ ਵਾਰ ਜਾਈ ਤਿਸ ਵਿਟੋ ਜੋ ਮਨ ਤਨ ਤੋਂ ਦਿਆਰਾ ਦੇ ਜੀਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚੱਲੈ ਨੈਣ ਨਿਹਾਲੀ ਤਿਸ ਪੁਰਖ ਦਿਆਲੈ ਮਨ ਦੇਵਾਂ ਤਿਸ ਆਪਣੇ ਸਾਜਨ ਜਿਨ ਗੁਰਮਿਲ ਸੋ ਪ੍ਰਭ ਲਾ ਦੇ ਜੀਓ ਸੇਵਟ ਭਾਗੀ ਜਿਨ ਤੁਮ ਜਾਣੇ ਸਭ ਕੈ ਮੱਦੇ ਅਲਿਪਤ ਨਿਰਵਾਣੇ ਸਾਧ ਕੈ ਸੰਗ ਉਨ ਪਉ ਜਲ ਤਰਿਆ ਸਗਲ ਦੂਤ ਉਨ ਸਾਧੇ ਜੀਓ ਤਿਨ ਕੀ ਸਰਨ ਭਰਿਆ ਮਨ ਮੇਰਾ ਮਾਣ ਤਾਣ ਤਦ ਮੋਹ ਅੰਧੇਰਾ ਨਾਮ ਦਾਨ ਦੀਜੈ ਨਾਨਕ ਕਉ ਤਿਸ ਪ੍ਰਭ ਅਗਮ ਅਗਾ ਦੇ ਜੀਓ ਮਾਝ ਮਹੱਲਾ ਪੰਜਵਾਂ ਤੂੰ ਪੇੜ ਸਾਖ ਤੇਰੀ ਫੂਲੀ ਤੂੰ ਸੂਖਮ ਹੋਵਾ ਅਸੂਲੀ ਤੂੰ ਜਲ ਨਿਧ ਤੂੰ ਫੇਨ ਬੁੱਧ ਬੁਧਾ ਤੁਧ ਬਿਨ ਅਵਰ ਨਾ ਭਾਲੀਐ ਜੀਓ ਤੂੰ ਸੂਤ ਮਣੀਏ ਪੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮਦ ਅੰਤ ਪ੍ਰਭ ਸੋਈ ਅਵਰ ਨਾ ਕੋਏ ਦਿਖਾਲੀਐ ਜੀਓ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵਾਣ ਰਸੀਆ ਰੰਗ ਰਾਤਾ ਆਪਣੇ ਕਰਤਵ ਆਪੇ ਜਾਣੈ ਆਪੇ ਤੁਧ ਸੰਭਾਲੀਐ ਜੀਓ ਤੂੰ ਠਾਕੁਰ ਸੇਵਕ ਫੁਨ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੈ ਇੱਕ ਭੋਰੀ ਨਜ਼ਰ ਨਿਹਾਲੀਐ ਜੀਓ ਮਾਝ ਮਹੱਲਾ ਪੰਜਵਾਂ ਸਫਲ ਸੋ ਬਾਣੀ।

ਮਾਜ ਮਹੱਲਾ ਪੰਜਵਾਂ ਹੁਕਮੀ ਵਰਸਣ ਲਾਗੇ ਮੇਹਾ ਸਾਜਨ ਸੰਤ ਮਿਲ ਨਾਮ ਜਪਿਆ ਸੀਤਲ ਸਾਂ ਸਹਿ ਸੁਖ ਪਾਇਆ ਠਾਂਡ ਪਾਈ ਪ੍ਰਭ ਆਪੇ ਜੀਓ ਸਭ ਕਿਛ ਬਹੁਤੋ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਦਾਤਾਰਾ ਜੀ ਜੰਤ ਸਭ ਤਰਾਪੇ ਜੀਓ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦ ਤਿਸ ਦਾ ਧਿਆਈ ਜਨਮ ਮਰਨ ਪੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਓ ਸਾਸ ਸਾਸ ਨਾਨਕ ਸਾਲਾਹੇ ਸਿਮਰਤ ਨਾਮ ਕਾਟੇ ਸਫਾਹੇ ਪੂਰਨ ਆਸ ਕਰੀ ਖਿਰ ਭੀਤਰ ਹਰ ਹਰ ਹਰ ਗੁਣ ਜਾਪੇ ਜੀਓ ਮਾਜ ਮਹੱਲਾ ਪੰਜਵਾਂ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵੈ ਗੁਣ ਅਗਮਿਆ ਪਾਰੇ ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨ ਹਮ ਕੀਏ ਜੀਓ ਜਨਮ ਜਨਮ ਕੇ ਕਿਲ ਬਿਖ ਜਾਵੈ ਮਨ ਚਿੰਦੇ ਸੇਈ ਫਲ ਪਾਵੈ ਸਿਮਰ ਸਾਹਿਬ ਸੋ ਸੱਚ ਸੁਆਮੀ ਰਿਜਕ ਸਭ ਸਕਉ ਦੀਏ ਜੀਓ ਨਾਮ ਜਪਤ ਸਰਬ ਸੁਖ ਪਾਈਐ ਸਭ ਪਉ ਬਿਨਸੈ ਹਰ ਹਰ ਧਿਆਈਐ ਜਿਨ ਸੇਵਿਆ ਸੋ ਪਾਰ ਗਰਾਮੀ ਕਾਰਜ ਸਗਲੇ ਥੀਏ ਜੀਓ ਆਏ ਪਿਆ ਤੇਰੀ ਸਰਨਾਈ ਜਿਉਂ ਭਾਵੈ ਤਿਉਂ ਲਹਿ ਮਿਲਾਈ ਕਰ ਕਿਰਪਾ ਪ੍ਰਭਗਤੀ ਲਾਵੋ ਸੱਚ ਨਾਨਕ ਅੰਮ੍ਰਿਤ ਪੀਏ ਜੀਓ ਮਾਜ ਮਹੱਲਾ ਪੰਜਵਾਂ ਭਏ ਕਿਰਪਾਲ ਗੋਬਿੰਦ ਗੁਸਾਈ ਮੇਘ ਵਰਸੈ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਤਪਾਰੇ ਜੋ ਬਾਰਕ ਮਾਤਾ ਸੁਮਾਰੇ ਦੁਖ ਭੰਜਨ ਸੁਖ ਸਾਗਰ ਸਵਾਮੀ ਦੇਖ ਸਗਲ ਆਹਾਰੇ ਜੀਓ ਜਲ ਥਲ ਪੂਰ ਰਹਿਆ ਮਿਹਰਬਾਨਾ ਸਦ ਬਲਿਹਾਰ ਜਾਈਐ ਕੁਰਬਾਨਾ ਰਹਿਣ ਦਿਨ ਸੋ ਤਿਸ ਦਾ ਧਿਆਈ ਜੇ ਖਿਨ ਮੈਂ ਸਗਲੋ ਉਦਾਰੇ ਜੀਓ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮੰਤਨ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਮਾਜ ਮਹੱਲਾ ਪੰਜਵਾਂ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ

ਸੰਤਾਂ ਸੇਤੀ ਰੰਗ ਨਾ ਲਾਏ, ਸਾਖਤ ਸੰਗ ਵਿਕਰਮ ਕਮਾਏ। ਦੁਲੱਭ ਦੇਹ ਖੋਈ ਅਗਿਆਨੀ, ਜੜ ਆਪਣੀ ਆਪੋ ਪਾੜੀ ਜੀਉ। ਤੇਰੀ ਸਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੈ, ਰਾਖੋ ਸਰਮਿਆ ਸਾੜੀ ਜੀਉ। ਮਾਝ ਮਹੱਲਾ ਪੰਜਵਾਂ, ਚਰਨ ਠਾਕਰ ਕਿਰਦੈ ਸਮਾਣੇ। ਕਲ ਕਲੇ ਸਭ ਦੂਰ ਪਿਆਣੇ, ਸਾਂਤ ਸੂਖ

ਅੰਮ੍ਰਿਤ ਵਰਖੈ ਅਨਹਦ ਬਾਣੀ, ਮੰਤਨ ਅੰਤਰ ਸੰਤ ਸਮਾਣੀ, ਤ੍ਰਿਪਤਾ ਗਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਓ, ਜਿਸ ਕਾ ਸਾਹ ਤਿਸ ਤੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਿਲਾਇਆ, ਆਵਣ ਜਾਣ ਰਹੇ ਵਡਭਾਗੀ, ਨਾਨਕ ਪੂਰਨ ਆਸਾ ਜੀਓ। ਮਾਝ ਮਹੱਲਾ ਪੰਜਵਾਂ, ਮੀਹੋਂ ਪਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਗਇਆ ਕਲੇਸ਼ ਭਇਆ ਸੁਖ ਸਾਚਾ।

ਦੇਵਨਹਾਰਾ ਗੁਰਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਅਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਓ ਮਨ ਕੀ ਇੱਛ ਪੁਜਾਵਣਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰੱਤੇ ਰੰਗ ਰਸਾਲੀ ਜੀਓ ਮਾਜ ਮਹੱਲਾ ਪੰਜਵਾਂ ਮਨ ਤਨ ਤੇਰਾ ਤਨ ਪੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜੀਓ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਓ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾਂ ਤੇਰੀ ਪਾਈ ਕਾਰ ਕਮਾਵਾਂ ਜੇ ਤੁਧ ਭਾਵਾਂ ਜਾਂ ਤੂੰ ਦੇਹ ਦਇਆਲਾ ਜੀਓ ਪ੍ਰਭ ਤੁਮ ਤੇ

ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ, ਆਠ ਪਹਿਰ ਤੇਰੇ ਗੁਣ ਗਾਇਆ, ਸਗਲ ਮਨੋਰਥ ਪੂਰਨ ਹੋਏ, ਕਦੇ ਨਾ ਹੋਏ ਦੁਖਾਲਾ ਜੀਓ। ਮਾਜ ਮਹੱਲਾ ਪੰਜਵਾਂ, ਪਾਰ ਬ੍ਰਹਮ ਪ੍ਰਭ ਮੇਘ ਬਿਠਾਇਆ, ਜਲ ਥਲ ਮਈਆ ਲੋ ਦੈ ਦਿਸ ਵਰਸਾਇਆ, ਸਾਂਤ ਭਈ ਬੁੱਝੀ ਸਭ ਤ੍ਰਿਸ਼ਨਾ, ਅਨੰਦ ਭਇਆ ਸਭ ਠਾਈ ਜੀਓ। ਸੁਖਦਾਤਾ ਦੁਖ ਪੰਜਨ ਹਾਰਾ, ਆਪੇ ਬਖਸ ਕਰੇ ਜੀ ਸਾਰਾ, ਆਪਣੇ ਕੀਤੇ ਨੂੰ ਆਪ ਪ੍ਰਤਪਾਲੇ, ਪੈ ਪੈਰੀ ਤਸੈ ਮਨਾਈ ਜੀਓ। ਜਾਂ ਕੀ ਸਰਨ ਭਯਾਗਤ ਪਾਈਐ, ਸਾਸ ਸਾ ਸਰ ਨਾਮ ਧਿਆਈ ਐ, ਤਿਸ ਬਿਨ ਹੋਰ ਨਾ ਦੂਜਾ ਠਾਕਰੋ, ਸਭ ਤਿਸੈ ਕੀਆ ਜਾਈ ਜੀਓ। ਤੇਰਾ

ਹੋ। ਪ੍ਰਭ ਸਮਰੱਥ ਵੱਡ ਉੱਚਾ ਪਾਰਾ, ਨੌਨਦ ਨਾਮ ਭਰੇ ਭੰਡਾਰਾ, ਆਦਿ ਅੰਤ ਮੱਧ ਪ੍ਰਭ ਸੋਈ, ਦੂਜਾ ਲਵੈ ਨਾ ਲਾਈ ਜੀਓ।

ਮਾਝ ਮਹੱਲਾ ਪੰਜਵਾਂ ਅਥੈ ਤੂੰ ਹੈ ਅੱਗੇ ਆਪੇ ਜੀ ਜੰਤਰ ਸਭ ਤੇਰੇ ਥਾਪੇ ਤੁਧ ਬਿਨ ਅਵਰ ਨਾ ਕੋਈ ਕਰਤੇ ਮੈਂ ਤਰੇ ਓਟ ਤੁਮਾਰੀ ਜੀਉ ਰਸਨਾ ਜਬ ਜਬ ਜੀਵੈ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨਾ ਜੂਵੈ ਹਾਰੀ ਜੀਉ ਨਾਮ ਅਵਖਦ

0: Master call karo 204-772-1313. Canada's number one provider of training, consulting, and software for the transportation industry. ACE ACI e-manifest permits, CTPAT, and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ ਹੈ
2: ਬ੍ਰਿਜਰਡ ਆਟੋ ਬੋਡੀ ਸ਼ਾਪ ਵਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਕੈਂਡੀ ਖਰਾਬ ਕਰਤਾ ਮੈਂ ਨੀ ਕਰਨੀ ਗੱਲ
5: ਓ ਡਾਰਲਿੰਗ ਛੱਡ ਨਾ ਦਿਲ ਤੂੰ ਕਰ ਚਿੱਲ ਅੱਜ ਯਾਰ ਹੁਣੀ ਕਰਨਗੇ ਗਰਜਾ ਦੇ ਵੈਜ ਤੇ ਨਾਨ ਵੈਜ ਪ੍ਰੋਡਕਟ ਨੂੰ ਗ੍ਰਿਲ
4: ਸੱਚੀ
5: ਮੁੱਚੀ
3: ਵੀਕਐਂਡ ਹੋਵੇ ਜਾਂ ਕੋਈ ਵੀ ਓਕੇਜਨ ਮੌਕੇ ਨੂੰ ਖਾਸ ਬਣਾਉਂਦੇ ਨੇ ਗਰਜਾ ਬ੍ਰਦਰਸ ਦੇ ਵੈਜ ਤੇ ਨਾਨ ਵੈਜ ਪ੍ਰੋਡਕਟਸ ਕੁਕਡ ਦੇ ਅਨਕੁਕਡ ਪ੍ਰੋਡਕਟਸ ਦੀ ਹਿਊਜ ਵੈਰਾਈਟੀ
6: ਗਰਜਾ ਬ੍ਰਦਰਸ ਬਸ ਨਾਮ ਹੀ ਕਾਫੀ ਹੈ
7: ਪੈਂਦੀ ਹੈ ਫਿਰ ਤੱਕ ਚੈਂਪੀਅਨ
3: ਗਰਜਾ ਮੀਟਸ ਆਓ ਖੁਸ਼ੀਆਂ ਚ ਚਾਰ ਚੰਨ ਲਾਓ
6: ਗਰਜਾ ਬ੍ਰਦਰਸ
4: ਇੱਥੇ
3: ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
8: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ Flexible timings, free demo class. Aaj hi call karo 204-463-0110.
9: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਏਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪੌਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-9485 204-510-9485
10: ਬਈ ਸਾਡਾ ਬਾਪੂ ਮੱਖਣ ਸੋ ਕਹਿੰਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ ਆ ਆਇਲ ਚੇਂਜ ਵੀਲ ਅਲਾਈਨਮੈਂਟ ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ ਆ ਇਹ ਬਾਡੀ ਦਾ ਕੋਈ ਮਾੜਾ ਮੋਟਰ ਰਿਪੇਅਰ ਦਾ ਕੰਮ ਐ ਡੈਂਟਿੰਗ ਪੇਂਟਿੰਗ ਦਾ ਉਹ ਵੀ ਹੋ ਜੂ ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ ਉਹ ਵੀ ਚੱਕ ਦੇਣਗੇ ਹਾਂ ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਪਰ ਯੂਜ਼ਡ ਕਾਰਾਂ ਵੀ ਹੁੰਦੀਆਂ ਇਹਨਾਂ ਕੋਲੇ ਬਈ ਜਾਣਾ ਕਿੱਥੇ ਆਪਣੇ 306 ਸਟੈਨਲੀ ਸਟਰੀਟ ਵਿਨੀਪੈਗ ਯਾਦ ਰੱਖਿਓ ਸਿਕੰਦਰ ਨੂੰ ਫੋਨ ਕਰ ਲਿਓ ਆਟੋ ਵਰਕਸ ਵਾਲੇ 204-942-4690 ਬਈ 204-942-4690
11: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ ਰੇਡੀਓ ਧਮਾਲ

ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਤੁਹਾਡਾ ਫੇਵਰੇਟ ਸਟੇਸ਼ਨ ਰੇਡੀਓ ਧਮਾਲ, ਤੇ ਮੈਂ ਤੁਹਾਡਾ ਆਪਣਾ ਹੋਸਟ ਗੈਵੀ। ਤੇ ਪ੍ਰੋਗਰਾਮ ਦੀ ਸਟਾਰਟਿੰਗ ਕਰਨ ਤੋਂ ਪਹਿਲਾਂ ਆਪਾਂ ਨਿਗਾਹ ਮਾਰ ਲੈਂਦੇ ਹਾਂ ਜੀ ਅੱਜ ਦੇ ਦਿਨ ਦੇ ਉੱਤੇ। ਅੱਜ ਦਿਨ ਹੈ ਜੀ ਜੇਠ ਦਾ ਦਿਨ ਹੈ ਜੀ, 25 ਜੇਠ ਅੱਜ ਦੇ ਦਿਨ ਸੋਮਵਾਰ ਆ, ਅਤੇ ਜੇਠ ਦਾ ਮਹੀਨਾ ਤੁਹਾਨੂੰ ਪਤਾ ਕੜਕ ਦੀ ਧੁੱਪ ਵਾਲਾ ਹੁੰਦਾ, ਅਤੇ ਧੁੱਪ ਆਪਾਂ ਨੂੰ ਦੇਖਣ ਨੂੰ ਮਿਲ ਹੀ ਰਹੀ ਹੈ ਦੋ ਤਿੰਨ ਦਿਨਾਂ ਤੋਂ। ਕੜਕ ਦੀ ਧੁੱਪ ਅਤੇ ਗਰਮੀ ਆਪਾਂ ਨੂੰ ਜਿੱਦਾਂ ਸੇਮ ਪੰਜਾਬ 'ਚ ਆਪਾਂ ਫੀਲ ਕਰਦੇ ਹਾਂ, ਸੇਮ ਉਹੀ ਆਪਾਂ ਨੂੰ ਫੀਲਿੰਗ ਆਉਂਦੀ ਆ ਵਿਨੀਪੈਗ ਦੇ ਵਿੱਚ, ਕਿਉਂਕਿ ਵਿਨੀਪੈਗ ਦੀ ਜਿਹੜੀ ਠੰਡ ਆ ਉਹ ਵੀ ਮੰਨੀ ਪਰਮੰਨੀ ਆ, ਅਤੇ ਜੇ ਗੱਲ ਕਰਦੇ ਹਾਂ ਗਰਮੀ ਦੀ ਤਾਂ ਗਰਮੀ ਵੀ ਆਤੀ ਕਰਾਉਂਦੀ ਆ, ਅਤੇ ਇਹਦੇ ਬਾਰੇ ਡਿਟੇਲ ਦੇ ਵਿੱਚ ਦੇਖ ਲੈਂਦੇ ਹਾਂ ਜੀ। ਅੱਜ ਵਿਨੀਪੈਗ ਦੇ ਜੇ ਗੱਲ ਕਰਦੇ ਹਾਂ, 24 ਡਿਗਰੀ ਤੋਂ ਲੈ ਕੇ 27 ਡਿਗਰੀ ਸੈਂਸੀਅਸ ਜਿਹੜਾ ਟੈਂਪਰੇਚਰ ਨੋਟ ਕੀਤਾ ਗਿਆ ਆ। ਥੋੜ੍ਹੇ ਥੋੜ੍ਹੇ ਬੱਦਲ ਛਾਏ ਰਹਿਣਗੇ ਪਰ ਸੂਰਜ ਦੇਵਤਾ ਜੀ ਦਰਸ਼ਨ ਦਿੰਦੇ ਰਹਿਣਗੇ। ਪਰ ਜੇ ਗੱਲ ਕਰਦੇ ਹਾਂ ਕੱਲ੍ਹ ਦੀ, ਕੱਲ੍ਹ ਨੂੰ 30% ਚਾਂਸ ਹੈਗੇ ਆ ਜੀ ਬਾਰਿਸ਼ ਦੇ, ਕੱਲ੍ਹ ਨੂੰ 29 ਡਿਗਰੀ ਟੈਂਪਰੇਚਰ ਜਿਹੜਾ ਰਹਿਣ ਵਾਲਾ ਆ, ਤਾਂ ਬਾਰਿਸ਼ ਦੇ ਵੀ ਚਾਂਸ ਹੋਣਗੇ, ਥੋੜ੍ਹੇ ਥੋੜ੍ਹੇ ਸੂਰਜ ਦੇਵਤਾ ਜੀ ਦਰਸ਼ਨ ਦਿੰਦੇ ਰਹਿਣਗੇ, ਬੱਦਲ ਛਾਏ ਰਹਿਣਗੇ। ਫਲ 30% ਚਾਂਸ ਹੈਗੇ ਆ ਬਾਰਿਸ਼ ਦੇ, ਕੁੱਲ ਮਿਲਾ ਕੇ ਕੱਲ੍ਹ ਨੂੰ ਬਾਰਿਸ਼ ਹੋ ਸਕਦੀ ਆ। ਜਿਹੜਾ ਬੁੱਧਵਾਰ ਦਾ ਦਿਨ ਆ, ਬੁੱਧਵਾਰ ਵੀ 20 ਡਿਗਰੀ ਸੈਂਸੀਅਸ ਜਿਹੜਾ ਟੈਂਪਰੇਚਰ ਨੋਟ ਕੀਤਾ ਗਿਆ, ਪ੍ਰੋਪਰ ਬੱਦਲ ਛਾਏ ਰਹਿਣਗੇ ਜੀ, 20 ਡਿਗਰੀ ਜਿਹੜਾ ਟੈਂਪਰੇਚਰ ਨੋਟ ਕੀਤਾ ਗਿਆ, ਤਾਂ ਚਾਂਸ ਹੈਗੇ ਆ ਕਿ ਬਾਰਿਸ਼ ਆਪਾਂ ਨੂੰ ਬੁੱਧਵਾਰ ਵੀ ਦੇਖਣ ਮਿਲ ਸਕਦੀ ਹੈ। ਅਤੇ ਵੀਰਵਾਰ ਦਾ ਦਿਨ ਵੀ ਬੱਦਲ ਛਾਏ ਰਹਿਣਗੇ, 16 ਡਿਗਰੀ ਟੈਂਪਰੇਚਰ ਜਿਹੜਾ ਨੋਟ ਕੀਤਾ ਗਿਆ। ਕੁੱਲ ਮਿਲਾ ਕੇ ਬਾਰਿਸ਼ ਜ਼ਰੂਰ ਆਪਾਂ ਨੂੰ ਵੀਰਵਾਰ ਦੇ ਦਿਨ ਦੇਖਣ ਨੂੰ ਮਿਲੂਗੀ, ਕਿਉਂਕਿ ਜਦੋਂ ਵੀ ਵਿਨੀਪੈਗ ਦੇ ਵਿੱਚ ਅੱਤ ਦੀ ਗਰਮੀ ਪੈਂਦੀ ਹੁੰਦੀ, ਮੈਂ ਦੇਖਿਆ ਦੋ ਤਿੰਨ ਦਿਨਾਂ ਗਰਮੀ ਪੈਣ ਤੋਂ ਬਾਅਦ ਬਾਰਿਸ਼ ਇੱਥੇ ਜ਼ਰੂਰ ਹੁੰਦੀ ਆ। ਸ਼ੁੱਕਰਵਾਰ 18 ਡਿਗਰੀ ਟੈਂਪਰੇਚਰ ਹੈ ਜੀ, ਅਤੇ ਸ਼ਨੀਵਾਰ ਫਿਰ 21 ਡਿਗਰੀ, ਅਤੇ ਸੰਡੇ ਯਾਨੀ ਕਿ 23 ਡਿਗਰੀ। ਵੀਕਐਂਡ ਯਾਨੀ ਕਿ ਵਧੀਆ ਧੁੱਪ ਵਾਲਾ ਖੁੱਲ੍ਹੇ ਜਿਹੇ ਦਿਨ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਘੁੰਮਣ ਫਿਰਨ ਵਾਲੇ, ਵੀਕਐਂਡ ਫਿਰ ਘੁੰਮਣ ਫਿਰਨ ਵਾਲਾ ਰਹੂਗਾ ਆਪਣਾ। ਅਤੇ ਜੇ ਗੱਲ ਕਰਦੇ ਅੱਜ ਹਵਾ ਦੀ ਰਫ਼ਤਾਰ ਦੀ, ਤਾਂ 43 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਹੈ ਜੀ ਘੰਟੇ ਦੀ, ਤਾਂ ਕੁੱਲ ਮਿਲਾ ਕੇ ਠੰਡੀ ਠੰਡੀ ਹਵਾ ਤੁਹਾਨੂੰ ਅੱਜ ਦੇਖਣ ਨੂੰ ਮਿਲ ਜਾਊਗੀ। ਸੂਰਜ ਦੇਵਤਾ ਜੀ ਨੇ ਆਪਾਂ ਨੂੰ 5:21 'ਤੇ ਦਰਸ਼ਨ ਦਿੱਤੇ ਨੇ, ਅਤੇ 9:34 'ਤੇ ਆਪਾਂ ਨੂੰ ਬਾਏ ਬਾਏ ਕਹਿਣਗੇ। ਜੇ ਗੱਲ ਕਰਦੇ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ, ਤਾਂ 33 ਡਿਗਰੀ ਜਿਹੜਾ ਟੈਂਪਰੇਚਰ ਨੋਟ ਕੀਤਾ ਗਿਆ, ਜਿਹੜਾ ਰਾਤ ਦਾ 27 ਡਿਗਰੀ ਆ, ਅਤੇ ਸੁਬਾਹ ਦਾ 32, ਅਤੇ ਆਫਟਰਨੂਨ ਦਾ 41 ਡਿਗਰੀ, ਜਾਣੀ ਕਿ ਕੁੱਲ ਮਿਲਾ ਕੇ 33 ਲੂਆਂ ਚੱਲ ਰਹੀਆਂ ਨੇ। 41 ਡਿਗਰੀ ਤਾਂ ਬਹੁਤ ਜ਼ਿਆਦਾ ਹੋ ਜਾਂਦਾ, ਆਪਾਂ ਨੂੰ ਪਤਾ ਹੈ 33 ਲੂਆਂ ਪੰਜਾਬ ਦੀਆਂ, ਆਪਾਂ ਸਾਰੇ ਉਹ ਸੇਕ ਕੇ ਹੀ ਆਏ, ਉਹਨਾਂ 33 ਲੂਆਂ 'ਚੋਂ ਹੀ ਪਲੇ ਹੋਏ ਹਾਂ। ਅਰਜਨ ਢਿੱਲੋਂ ਦਾ ਵੀ ਗਾਣਾ, ਤਾਂ ਲੂਆਂ ਵਿੱਚੋਂ ਪਲ ਕੇ ਸਨੋਹਾਂ ਵਿੱਚ ਫਿਰਦੇ ਹਾਂ, ਉਹ ਗੱਲਾਂ ਸੱਚੀਆਂ ਨੇ। ਵਾਕਈ ਆਪਾਂ ਜਿਹੜੇ ਵਿਨੀਪੈਗ ਵਾਲੇ ਹਾਂ, ਵਾਕਈ ਉਹਨਾਂ 'ਤੇ ਇਹ ਗਾਣਾ ਢੁੱਕਦਾ ਆ ਪੂਰਾ ਪੂਰਾ, ਹੈ ਨਾ। ਅਤੇ ਜਿਹੜਾ ਅੱਜ ਦਾ ਦਿਨ ਆ ਜੀ, ਬਹੁਤ ਸਪੈਸ਼ਲ ਰਹਿਣ ਵਾਲਾ, ਅਤੇ ਅੱਜ ਦਾ ਦਿਨ ਸਪੈਸ਼ਲ ਕਿਉਂ ਆ ਜੀ, ਕਿਉਂਕਿ ਆਪਾਂ ਬਚਪਨ ਤੋਂ ਲੈ ਕੇ ਖੇਡਣ ਦਾ ਬੜਾ ਆਪਾਂ ਨੂੰ ਸ਼ੌਂਕ ਹੁੰਦਾ ਆ, ਅਤੇ ਅੱਜ ਆਪਾਂ ਗੱਲ ਕਰਾਂਗੇ ਕਬੱਡੀ ਬਾਰੇ, ਅਤੇ ਮੇਰਾ ਸਾਥ ਤੁਸੀਂ ਸਾਰਿਆਂ ਨੇ ਦੇਣਾ, ਅਤੇ ਅੱਜ ਆਪਾਂ ਕਬੱਡੀ ਬਾਰੇ ਗੱਲਬਾਤ ਕਰਦੇ ਰਹਾਂਗੇ। ਅਤੇ ਉਸ ਤੋਂ ਪਹਿਲਾਂ ਜਿਹੜਾ ਜੇਠ ਦਾ ਮਹੀਨਾ ਚੱਲਦਾ, ਜੇਠ ਦੇ ਮਹੀਨੇ 'ਤੇ ਵੀ ਇੱਕ ਗਾਣਾ ਬੜਾ ਘੈਂਟ ਆ ਬੱਬੂ ਮਾਨ ਦਾ, ਜੇਠ ਦਾ ਦੁਪਹਿਰਾ, ਅਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਜੇਠ ਦੇ ਦੁਪਹਿਰੇ ਬਾਰੇ, ਕਿਉਂਕਿ ਉਹ ਗਾਣੇ ਦੇ ਵਿੱਚ ਬਖੂਬੀ ਜਿਤਾਇਆ ਗਿਆ ਕਿ ਤੂੰ ਜੇਠ ਦਾ ਦੁਪਹਿਰਾ, ਅਤੇ ਮੈਂ ਸੌਣਦਾ ਮਹੀਨਾ ਕਿ ਮੈਂ ਠੰਡਾ ਠੰਡਾ ਤੂੰ ਗਰਮ, ਕਿਉਂਕਿ ਜੇਠ ਦਾ ਮਹੀਨਾ ਆਪਾਂ ਮੰਨਦੇ ਹਾਂ ਕਿ ਗਰਮ ਹੁੰਦਾ, ਇਹਦਾ ਸੇਮ। ਅਤੇ ਉਹਦੇ ਬਾਰੇ ਗੱਲਬਾਤ ਕਰਾਂਗੇ, ਅਤੇ ਗੱਲ ਕਰਾਂਗੇ ਅੱਜ ਕਬੱਡੀ ਮਾਂ ਖੇਡ ਕਬੱਡੀ ਬਾਰੇ, ਅਤੇ ਉਹਦੇ ਬਾਰੇ ਤੁਸੀਂ ਵੀ ਆਪਦੇ ਵਿਚਾਰ ਸਾਨੂੰ 204-780-8182 ਦੇ ਦਿੰਦੇ ਰਹੋ ਜੇ, ਅਤੇ ਕਿਹੜੀਆਂ ਕਿਹੜੀਆਂ ਤੁਹਾਡੇ ਗੀਤ ਨੇ ਜਿਹੜੇ ਆਪਣੇ ਗੀਤਾਂ ਦੇ ਵਿੱਚ ਵੀ, ਬਹੁਤ ਸਾਰੇ ਗੀਤਕਾਰਾਂ ਨੇ, ਬਹੁਤ ਸਾਰੇ ਲਿਖਾਰੀ ਨੇ ਜਿਹੜੇ, ਜਿਨ੍ਹਾਂ ਨੇ ਗੀਤਾਂ ਦੇ ਵਿੱਚ ਆਪਣੀ ਮਾਂ ਖੇਡ ਕਬੱਡੀ ਬਾਰੇ ਜ਼ਿਕਰ ਕੀਤੇ ਹੋਏ ਨੇ, ਤਾਂ ਉਹਦੇ ਬਾਰੇ ਸਾਨੂੰ ਜ਼ਰੂਰ ਆਪਦੇ ਸੁਝਾਅ ਦੱਸੋ ਜੀ, ਕਿਹੜੇ ਕਿਹੜੇ ਗਾਣੇ ਨੇ। ਆਪਾਂ ਅੱਜ ਸਾਰੇ ਗਾਣੇ ਸੁਣਨੇ ਜਿਨ੍ਹਾਂ ਦੇ ਵਿੱਚ ਕਬੱਡੀ ਦਾ ਜ਼ਿਕਰ ਕੀਤੇ ਹੋਏ ਆ, ਅਤੇ ਆਜੋ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਪਹਿਲਾਂ ਜੇਠ ਮਹੀਨੇ ਦਾ ਜਿਹੜਾ ਗਾਣਾ ਆ ਜੇਠ ਦੇ ਦੁਪਹਿਰੇ ਤੋਂ, ਅਤੇ ਫਿਰ ਆਪਾਂ ਗੱਲ ਕਰਾਂਗੇ ਅੱਜ ਕਬੱਡੀ ਬਾਰੇ।

0: ਲਓ ਜੀ, ਜੇਠ ਦੇ ਮਹੀਨੇ ਬਾਰੇ ਤਾਂ ਆਪਾਂ ਗੱਲ ਕਰ ਲਈ, ਹੁਣ ਗੱਲ ਕਰ ਲਈਏ ਆਪਣੇ ਆਲੇ ਦੁਆਲੇ ਕੀ ਹੋ ਰਿਹਾ, ਤਾਂ ਥੋੜ੍ਹੀ ਜਿਹੀ ਨਿਗਾਹ ਮਾਰ ਲੈਂਦੇ ਹਾਂ ਆਪਾਂ ਆਲੇ ਦੁਆਲੇ ਕੀ ਹੋ ਰਿਹਾ, ਫਿਰ ਉਸ ਤੋਂ ਬਾਅਦ ਗੱਲ ਕਰਨੀ ਆ ਅੱਜ ਆਪਾਂ ਕਬੱਡੀ ਦੇ ਉੱਤੇ, ਮਾਂ ਖੇਡ ਕਬੱਡੀ ਦੇ ਉੱਤੇ. ਤਾਂ ਤੁਸੀਂ ਸਾਨੂੰ ਜ਼ਰੂਰ ਦੱਸੋ ਜੀ ਕਿਹੜੇ ਕਿਹੜੇ ਗਾਣੇ ਦੇ ਵਿੱਚ ਕਬੱਡੀ ਦਾ ਜ਼ਿਕਰ ਹੋਇਆ ਹੋਇਆ, ਅਤੇ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਬੱਡੀ ਦੇ ਉੱਤੇ, ਕਿਉਂਕਿ ਆਪਾਂ ਬਹੁਤ ਘੱਟ ਦੇਖਿਆ ਕਿ ਕੋਈ ਪ੍ਰੋਗਰਾਮ ਹੋਇਆ ਹੋਵੇ ਕਬੱਡੀ ਦੇ ਉੱਤੇ. ਅੱਜ ਆਪਾਂ ਸਪੈਸ਼ਲ ਜਿਹਾ ਪ੍ਰੋਗਰਾਮ ਲੈ ਕੇ ਆਏ ਹੋਏ ਹਾਂ ਮਾਂ ਖੇਡ ਕਬੱਡੀ ਦੇ ਉੱਤੇ, ਅਤੇ ਉਸਦੇ ਬਾਰੇ ਚਰਚਾ ਕਰਦੇ ਰਹਾਂਗੇ. ਅਤੇ ਤੁਹਾਡੀਆਂ ਕਾਲਾਂ ਬੈਕ ਟੂ ਬੈਕ ਫਲੈਸ਼ ਹੋ ਰਹੀਆਂ, ਉਸ ਤੋਂ ਪਹਿਲਾਂ ਆਪਾਂ ਕਾਲਾਂ ਲਈਏ, ਥੋੜ੍ਹੀ ਜਿਹੀ ਨਿਗਾਹ ਮਾਰ ਲੈਂਦੇ ਅੱਜ ਦੇ ਦਿਨ ਦੇ ਉੱਤੇ ਕਿ ਆਲੇ ਦੁਆਲੇ ਕੀ ਹੋ ਰਿਹਾ. ਤਾਂ ਹੈਦਰਾਬਾਦ, ਹੈਦਰਾਬਾਦ ਇੱਕ ਨੌਜਵਾਨ ਆ ਆਪਣੇ ਇੱਥੇ, ਤਾਂ ਉਹਦੇ ਨਾਲ ਕੀ ਹੋਇਆ ਕਿ ਅੰਸਲ ਕੁੰਚਾ ਨਾਮ ਆ ਜਿਹਦਾ, ਤਾਂ ਪੀਜ਼ਾ ਡਿਲੀਵਰੀ ਕਰਦੇ ਹਾਂ, ਫੈਲਾਡੈਲਫੀਆ ਵਿੱਚ ਨੌਜਵਾਨ ਨੂੰ ਗੋਲੀ ਮਾਰੀ ਗਈ ਆ, ਅਤੇ ਇੱਕ ਟਰੈਪ ਵਿਛਾਇਆ ਗਿਆ. ਟਰੈਪ ਕਿੱਦਾਂ ਦਾ ਵਿਛਾਇਆ ਗਿਆ ਜੀ, ਇੱਕ ਉਹਨੂੰ ਪਲੈਨ ਕੀਤਾ ਗਿਆ ਇਸ ਨੂੰ ਮਰਡਰ ਕਰਨ ਲਈ. ਤਾਂ ਪਹਿਲਾਂ 3 ਪੀਜ਼ੇ ਇੱਕ ਇਹੋ ਜਿਹੀ ਥਾਂ 'ਤੇ ਮੰਗਾਏ ਗਏ ਜਿੱਥੇ ਵਸੋਂ ਹੈਨੀ ਸੀਗੀ, ਤਾਂ ਉੱਥੇ ਉਹਨੂੰ ਬੁਲਾ ਕੇ ਪੀਜ਼ੇ ਔਡਰ ਕਰਵਾਏ ਗਏ. ਫਿਰ ਜਦੋਂ ਡਿਲੀਵਰੀ ਉਹਨੇ ਕੀਤੀ, ਤਾਂ ਬੈਕ ਉਹਨੂੰ ਜਦੋਂ ਵਾਪਸ ਗੱਡੀ ਦੇ ਵਿੱਚ ਬੈਠਣ ਲੱਗਾ, ਤਾਂ ਉਹਨੂੰ 3 ਗੋਲੀਆਂ ਮਾਰੀਆਂ ਗਈਆਂ. ਤਾਂ ਉਹਦੀ ਭੈਣ ਵੱਲੋਂ ਬਿਆਨ ਦਿੱਤੇ ਗਏ ਆ ਕਿ ਕਿਤੇ ਨਾ ਕਿਤੇ ਸਾਡੇ ਕੋਈ ਚੋਰੀ ਵੀ ਨਹੀਂ ਹੋਈ, ਤਾਂ ਇੱਥੋਂ ਪਤਾ ਲੱਗਦਾ ਕਿ ਕਿਤੇ ਨਾ ਕਿਤੇ ਇਹ ਜਿਹੜਾ ਟਰੈਪ ਸੀਗਾ ਇਹ ਉਹਨੂੰ ਮਾਰਨ ਦੀ ਇੱਕ ਸਾਜ਼ਿਸ਼ ਸੀਗੀ. ਤਾਂ ਇਹਦੇ ਬਾਰੇ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੁਣ ਪਤਾ ਲੱਗੂਗਾ ਕਿ ਕੀ ਸਾਹਮਣੇ ਆਉਂਦਾ, ਅਸਲ ਸੱਚਾਈ ਕੀ ਆ. ਅਤੇ ਅੱਜ ਆਪਾਂ ਥੋੜ੍ਹੀ ਜਿਹੀ ਗੱਲ ਉਸ ਬਾਰੇ ਵੀ ਕਰਨੀ ਹੈ ਕਿ ਆਪਾਂ ਨੂੰ ਪਤਾ ਕਿ ਵਿਨੀਪੈਗ ਦੇ ਵਿੱਚ ਇੱਕ ਚੋਰੀ ਹੋਈ ਹੈ, ਪਨੀਸਰ ਆਟੋ ਵਾਲਿਆਂ ਦੇ 45,000 ਦੇ ਟੂਲ ਚੋਰੀ ਹੋਏ ਆ ਜੀ. ਅਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਕਿਉਂਕਿ ਵਿਨੀਪੈਗ ਪੁਲਿਸ ਨੇ ਕਿਹਾ ਕਿ ਇਹ ਮਾਮਲਾ ਲੋਅ ਪ੍ਰੋਫਾਈਲ ਕੇਸ ਆ. ਅਤੇ ਤੁਹਾਡੇ ਅਕੋਰਡਿੰਗ ਇਹ ਗੱਲ, ਇਹ 45,000 ਦਾ ਨੁਕਸਾਨ ਹੋ ਜਾਣਾ, ਇਹ ਲੋਅ ਪ੍ਰੋਫਾਈਲ ਤਾਂ ਨਹੀਂ ਹੋਣਾ ਚਾਹੀਦਾ ਗਾ, ਕਿਉਂਕਿ ਅਤੇ ਜੇ ਲੋਅ ਪ੍ਰੋਫਾਈਲ ਆ ਤਾਂ ਜਿਹੜੇ ਹਾਈ ਪ੍ਰੋਫਾਈਲ ਕਿਹੜੇ ਹੁੰਦੇ ਤੁਹਾਡੇ ਅਕੋਰਡਿੰਗ, ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ. ਜ਼ਰੂਰ ਇਸ ਦੇ ਉੱਤੇ ਵੀ ਚਰਚਾ ਕਰਨੀ ਬਣਦੀ ਹੈ, ਕਿਉਂਕਿ ਇਸ ਔਖੇ ਟਾਈਮ ਦੇ ਵਿੱਚ ਇੱਕ ਦੂਜੇ ਨਾਲ ਭਾਈਚਾਰੇ ਦੇ ਨਾਲ ਖੜ੍ਹਨਾ ਆਪਣਾ ਫਰਜ਼ ਬਣਦਾ ਹੈ. ਅਤੇ ਇਹਦੇ ਬਾਰੇ ਵੀ ਆਪਾਂ ਗੱਲ ਡਿਟੇਲ ਦੇ ਵਿੱਚ ਕਰਦੇ ਰਹਾਂਗੇ. ਅਤੇ ਅਲਬਰਟਾ ਬਾਰੇ ਆਪਾਂ ਗੱਲ ਲਾਸਟ ਵੀਕ ਵੀ ਕੀਤੀ ਸੀ ਕਿ ਅਲਬਰਟਾ ਸੈਪਰੇਟ ਹੋਣ ਦੀ ਤਿਆਰੀ ਕਰ ਰਿਹਾ. ਤੁਹਾਨੂੰ ਕੀ ਲੱਗਦਾ, ਇਹ ਚੀਜ਼ ਮੁਮਕਿਨ ਹੈਗੀ ਆ ਜਾਂ ਨਹੀਂ, ਇਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਰਹਾਂਗੇ. ਅਤੇ ਇੱਕ ਆਪਣੇ ਘਰਾਂ 'ਚ ਨਾ ਪੋਸਟ ਆਈ ਸੀਗੀ ਲਾਸਟ 2 ਵੀਕਾਂ ਦੇ ਵਿੱਚ, ਆਪਾਂ ਦੇਖਿਆ ਸੀਗਾ. ਅਤੇ ਜਿਨ੍ਹਾਂ ਨੇ ਉਹਦੇ 'ਤੇ ਇੱਕ ਕੋਡ ਸੀਗਾ, ਉਹ ਕੋਡ ਔਨਲਾਈਨ ਆਪਾਂ ਫਿਲ ਕਰਕੇ ਆਪਦੇ ਘਰ ਦੀ ਡਿਟੇਲ ਦੱਸਣੀ ਸੀ, ਕਿੰਨੇ ਜਣੇ ਆਪਾਂ ਰਹਿ ਰਹੇ ਹਾਂ, ਕੀ ਸਟੇਟਸ ਨੇ ਸਾਰੇ ਆਪਣੇ. ਅਤੇ ਜੇ ਤੁਸੀਂ ਉਹ ਫੋਰਮ ਨਹੀਂ ਫਿਲ ਕੀਤਾ ਹੋਇਆ, ਤਾਂ ਹੁਣ ਤੁਹਾਡੇ ਘਰ ਦੇ ਵਿੱਚ ਜਿਹੜੇ ਸਰਕਾਰੀ ਮੁਲਾਜ਼ਮ ਆਉਣਗੇ ਅਤੇ ਉਹਨਾਂ ਨੂੰ ਆਈ ਡੀ ਕਾਰਡ ਵੀ ਹੋਣਗੇ, ਤੁਸੀਂ ਵੈਰੀਫਾਈ ਵੀ ਕਰ ਸਕਦੇ ਹੋ ਗੌਰਮੈਂਟ ਦੀ ਸਾਈਟ ਦੇ ਉੱਤੇ ਜਾ ਕੇ, ਅਤੇ ਉਹ ਤੁਹਾਡੇ ਤੋਂ ਡਿਟੇਲ ਲੈ ਕੇ ਅਤੇ ਉਹ ਡਿਟੇਲ ਔਨਲਾਈਨ ਉਹ ਜਮ੍ਹਾਂ ਕਰਾਉਣਗੇ. ਕਿਉਂਕਿ ਜੇ ਤੁਹਾਨੂੰ ਤੁਸੀਂ ਕਾਲ ਰਿਸੀਵ ਨਹੀਂ ਕੀਤੀ ਉਹਨਾਂ ਦੀ, ਜਾਂ ਆਪਦਾ ਡਾਟਾ ਔਨਲਾਈਨ ਨਹੀਂ ਉੱਥੇ ਟ੍ਰਾਂਸਫਰ ਕੀਤਾ ਗਾ, ਆਪਦਾ ਡਾਟਾ ਨਹੀਂ ਫਿਲ ਕੀਤਾ, ਤਾਂ ਤੁਹਾਡੇ ਘਰ ਵੀ ਆਉਣਗੇ ਸਰਕਾਰੀ ਮੁਲਾਜ਼ਮ, ਤਾਂ ਉਹਨਾਂ ਨੂੰ ਤੁਹਾਨੂੰ ਇਨਫੋਰਮੇਸ਼ਨ ਦੇਣੀ ਪਊਗੀ ਆਪਦੇ ਰਿਲੇਟਡ ਕਿ ਕਿੰਨੇ ਜਣੇ ਤੁਸੀਂ ਘਰ ਦੇ ਵਿੱਚ ਰਹਿ ਰਹੇ ਹੋ. ਇਹਦੇ ਬਾਰੇ ਡਿਟੇਲ ਦੇ ਵਿੱਚ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ. ਅਤੇ 5 ਜੂਨ ਨੂੰ ਤੁਹਾਡੇ ਅਕਾਊਂਟ ਦੇ ਵਿੱਚ GST ਰਿਬੇਟ ਆਈ ਹੈ, ਅਤੇ ਜੇ ਤੁਹਾਨੂੰ ਹਾਲੇ ਤੱਕ ਇਹ ਨਹੀਂ ਮਿਲੇਗੇ ਜਾਂ ਤੁਹਾਨੂੰ ਕਈ ਰੀਜ਼ਨ ਕਰਕੇ ਤੁਹਾਨੂੰ ਪੈਸੇ ਵਾਲੇ ਨਹੀਂ ਮਿਲੇਗੇ, ਤਾਂ ਆਪਦੇ ਜਿਨ੍ਹਾਂ ਤੋਂ ਵੀ ਤੁਸੀਂ ਆਪਦਾ ਫਿਲਿੰਗ ਕਰਾਈ ਹੈ GST ਦੀ, ਤਾਂ ਆਪਦਾ ਉਹਨਾਂ ਨਾਲ ਗੱਲ ਕਰ ਲਓ ਜਿੱਥੇ ਵੀ ਤੁਸੀਂ ਟੈਕਸ ਫਿਲ ਕਰਵਾਇਆ ਹੋਇਆ. ਅਤੇ ਹੋ ਸਕਦਾ ਕਿ ਤੁਸੀਂ ਵੀ ਜਿਹੜੇ ਐਲੀਜੀਬਲ ਹੋਵੋ ਅਤੇ ਤੁਹਾਨੂੰ ਪਤਾ ਨਾ ਹੋਵੇ, ਅਤੇ ਇਹਦੇ ਬਾਰੇ ਡਿਟੇਲ ਦੇ ਵਿੱਚ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ. ਅਤੇ ਵਿਨੀਪੈਗ ਦੀ ਧਰਤੀ 'ਤੇ ਤਰਸੇਮ ਜੱਸੜ ਦਾ ਸ਼ੋਅ ਹੋ ਰਿਹਾ ਜੀ 14 ਜੂਨ ਨੂੰ. ਤਾਂ ਖਿੱਚ ਲਓ ਤਿਆਰੀਆਂ, ਆਪਾਂ ਨੂੰ ਫੈਮਿਲੀ ਸ਼ੋਅ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਅਤੇ ਜਦੋਂ ਮੌਕਾ ਮਿਲਦਾ ਅਤੇ ਆਪਾਂ ਨੂੰ ਇਹ ਮੌਕੇ ਦਾ ਫਾਇਦਾ ਉਠਾ ਲੈਣਾ ਚਾਹੀਦਾ. ਅਮਰੀਕ ਸਮਰੀ ਨਾਲ ਗੱਲ ਕਰ ਸਕਦੇ ਹੋ ਜੀ ਤੁਸੀਂ 204-599-4467 ਦੇ ਉੱਤੇ ਸ਼ੋਅ ਦੇ ਲਈ ਟਿਕਟਾਂ ਲੈਣ ਵਾਸਤੇ. 14 ਜੂਨ ਨੂੰ ਸ਼ੋਅ ਆ ਤਰਸੇਮ ਜੱਸੜ ਦਾ, ਅਤੇ ਦਿਨ ਰਹਿ ਗਏ ਥੋੜ੍ਹੇ ਜਿਹੇ, 4-5 ਦਿਨ ਰਹਿ ਗਿਆ, ਅਤੇ ਇਸ ਤੋਂ ਪਹਿਲਾਂ ਸੋਲਡ ਆਊਟ ਹੋ ਜਾਵੇ. ਅਤੇ ਜਲਦੀ ਜਲਦੀ ਟਿਕਟਾਂ ਲੈ ਲਓ, ਟਿਕਟਾਂ ਇਸ ਤੋਂ ਪਹਿਲਾਂ ਮਹਿੰਗੀਆਂ ਵੀ ਹੋਣ. ਅਤੇ ਆਪਣੇ ਵਿਨੀਪੈਗ ਦੀ ਧਰਤੀ 'ਤੇ 2 ਸਾਲ ਬਾਅਦ ਪੰਜਾਬੀ ਵਿਰਸਾ ਆਉਂਦਾ. ਇਸ ਵਾਰ ਵੀ ਪੰਜਾਬੀ ਵਿਰਸਾ ਲੈ ਕੇ ਆ ਰਹੇ ਨੇ ਜੀ ਮਨਮੋਹਨ ਵਾਰਿਸ, ਸੰਗਤਾਰ ਅਤੇ ਕਮਲ ਹੀਰ. 22 ਅਗਸਤ ਨੂੰ ਪੰਜਾਬੀ ਵਿਰਸਾ ਹੋਣ ਜਾ ਰਹੇ ਜੀ, ਫੈਮਿਲੀ ਸ਼ੋਅ ਆ, ਅਤੇ ਟਿਕਟਾਂ ਖਿੱਚ ਕੇ ਜਲਦੀ ਜਲਦੀ ਲੈ ਲਓ ਇਸ ਤੋਂ ਪਹਿਲਾਂ ਟਿਕਟਾਂ ਸੋਲਡ ਆਊਟ ਹੋ ਜਾਣ. ਅਤੇ ਤੁਹਾਨੂੰ ਪਤਾ ਆ, ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਗੁਰਦੁਆਰਾ ਵਿਨੀਪੈਗ ਸਾਊਥ ਸਿੱਖ ਸੈਂਟਰ ਵੱਲੋਂ ਜਿਹੜਾ ਨਗਰ ਕੀਰਤਨ ਐਲਾਨ ਕੀਤਾ ਗਿਆ ਸੀਗਾ ਕਿ 28 ਜੂਨ ਨੂੰ ਆ, ਉਹਦੀ ਡੇਟ ਦੇ ਵਿੱਚ ਤਬਦੀਲੀ ਕੀਤੀ ਗਈ ਆ ਸਮ ਰੀਜ਼ਨ, ਕਿਉਂਕਿ ਉਸ ਦਿਨਾਂ ਦੇ ਵਿੱਚ ਕਾਫੀ ਸਾਰੇ ਈਵੈਂਟ ਸੀਗੇ. ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਧਿਆਨ ਵਿੱਚ ਰੱਖਦੇ ਹੋਏ ਡਿਸੀਜਨ ਲਿਆ ਗਿਆ ਆ, ਅਤੇ ਕਿ ਅਗਲਾ ਹੁਣ ਨਗਰ ਕੀਰਤਨ ਦੀ ਜਿਹੜੀ ਡੇਟ ਅਨਾਊਂਸ ਕੀਤੀ ਗਈ ਆ 2 ਅਗਸਤ ਆ ਜੀ. ਤਾਂ 2 ਅਗਸਤ ਨੂੰ ਲੌਂਗ ਵੀਕਐਂਡ ਵੀ ਆ, ਤਾਂ 2 ਅਗਸਤ ਨੂੰ ਆਪਾਂ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨੀ ਆ. ਤਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਮੇਜਰ ਅਪਡੇਟ ਆ, ਅਤੇ ਆਪਣਾ ਧਿਆਨ ਰੱਖਿਓ ਜੀ 28 ਜੂਨ ਦੀ ਜਗ੍ਹਾ ਹੁਣ ਆਪਾਂ 2 ਅਗਸਤ ਨੂੰ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨੀ ਆ. ਤਾਂ ਸੇਵਾਦਾਰ ਵੀ ਨੋਟ ਕਰ ਲਓ, ਅਤੇ ਜਿੰਨੇ ਵੀ ਆਪਾਂ ਨੂੰ ਲਿਸਨਰ ਸੁਣ ਰਹੇ ਨੇ, ਜਿੰਨੇ ਵੀ ਸਰੋਤੇ ਸੁਣ ਰਹੇ ਹੋ, ਸਾਰੇ ਜਣੇ ਅੱਗੇ ਇਨਫੋਰਮੇਸ਼ਨ ਸਾਰਿਆਂ ਤੱਕ ਪਹੁੰਚਾ ਦਿਓ, ਕਿਉਂਕਿ ਆਪਾਂ ਤਿਆਰੀਆਂ ਕਰ ਰਹੇ ਸੀ 28 ਜੂਨ ਦੀਆਂ, ਬੜੀ ਬੇਸਬਰੀ ਨਾਲ ਆਪਾਂ ਨੂੰ ਵੇਟ ਸੀਗੀ, ਪਰ ਸਮ ਰੀਜ਼ਨ ਕਰਕੇ ਆਪਾਂ ਨੂੰ 2 ਅਗਸਤ ਨੂੰ ਹੁਣ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਆਪਾਂ ਭਰਨੀ ਆ, ਵੱਧ ਤੋਂ ਵੱਧ ਸੇਵਾ ਕਰਨੀ ਆ। ਤਾਂ ਮੇਜਰ ਅਪਡੇਟ ਆ ਕਿ 2 ਅਗਸਤ ਯਾਦ ਰੱਖਿਓ ਜੇ ਕਿ ਵਿਨੀਪੈਗ ਸਾਊਥ ਸਿੱਖ ਸੈਂਟਰ ਵੱਲੋਂ ਜਿਹੜਾ ਨਗਰ ਕੀਰਤਨ ਕੀਤਾ ਜਾਣਾ ਹੈ, ਸੇਮ ਟਾਈਮ ਹੋਊਗਾ 12 ਵਜੇ ਤੋਂ ਲੈ ਕੇ 3 ਵਜੇ ਤੱਕ। ਪਰ ਜਿਹੜੀ ਡੇਟ ਆ 2 ਅਗਸਤ ਆਪਾਂ ਜਿਹੜੀ ਜਾਰੀ ਕੀਤੀ ਗਈ ਆ। ਸਤਿਕਾਰ ਕਰਦੇ ਹਾਂ ਕਿ ਕਿੰਨਾ ਵਧੀਆ ਕਿੰਨਾ ਸੋਹਣਾ ਡਿਸੀਜ਼ਨ ਲਿਆ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਪ੍ਰਧਾਨ ਸਾਹਿਬ ਨੇ, ਸੈਕਟਰੀ ਸਾਹਿਬ ਨੇ, ਗ੍ਰੰਥੀ ਸਾਹਿਬ ਨੇ, ਸਾਰਿਆਂ ਨੇ ਮਿਲ ਕੇ ਡਿਸੀਜ਼ਨ ਲਿਆ ਕਿ ਉਸ ਦਿਨਾਂ ਦੇ ਵਿੱਚ ਜਿਹੜਾ 28 ਜੂਨ ਨੂੰ ਰੱਖਿਆ ਗਿਆ ਸੀ ਦਿਨ, ਉਹਨਾਂ ਦਿਨਾਂ ਦੇ ਵਿੱਚ ਕਾਫੀ ਸਾਰੇ ਆਪਣੇ ਈਵੈਂਟਸ ਨੇ, ਤਾਂ ਧਾਰਮਿਕ ਈਵੈਂਟਸ ਨੇ, ਤਾਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਡਿਸੀਜ਼ਨ ਲਿਆ ਆ, ਤਾਂ ਬੜਾ ਹੀ ਸ਼ਲਾਘਾਯੋਗ ਕਦਮ ਚੱਕਿਆ ਉਹਨਾਂ ਨੇ, ਤਾਂ ਬਿਲਕੁਲ ਇਹਦੀ ਸਿਫਤ ਕਰਨੀ ਬਣਦੀ ਆ। ਅਤੇ ਉਹਨਾਂ ਨੇ ਇਹ ਡਿਸੀਜ਼ਨ ਲਿਆ ਕਿ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ 2 ਅਗਸਤ ਨੂੰ ਲੌਂਗ ਵੀਕਐਂਡ ਦੇ ਉੱਤੇ ਜਿਹੜਾ ਨਗਰ ਕੀਰਤਨ ਕੱਢਣਾ ਆ, ਤਾਂ ਧਿਆਨ ਨਾਲ ਨੋਟ ਕਰ ਲਓ ਜੀ, 2 ਅਗਸਤ ਨੂੰ ਆਪਾਂ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨੀ ਆ ਗੁਰਦੁਆਰਾ ਵਿਨੀਪੈਗ ਸਾਊਥ ਸਿੱਖ ਸੈਂਟਰ ਵੱਲੋਂ। 2 ਅਗਸਤ ਨੂੰ ਹੁਣ ਨਗਰ ਕੀਰਤਨ ਕੱਢਿਆ ਜਾਊਗਾ, ਤਾਂ ਨੋਟ ਕਰ ਲਿਓ ਜੀ। ਜੇ ਤੁਸੀਂ ਹੋਰ ਵਧੇਰੇ ਜਾਣਕਾਰੀ ਚਾਹੀਦੀ ਆ ਤਾਂ ਗੁਰਦੁਆਰਾ ਵਿਨੀਪੈਗ ਸਾਊਥ ਸਿੱਖ ਸੈਂਟਰ ਦੇ ਸੈਕਟਰੀ ਸਾਹਿਬ ਨਾਲ ਬਲਜਿੰਦਰ ਸਿੰਘ ਸੰਧੂ ਨਾਲ ਸੰਪਰਕ ਕਰ ਸਕਦੇ ਹੋ ਜੀ, 204-900-8183 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਡਿਟੇਲ ਦੇ ਵਿੱਚ ਕੋਈ ਜਾਣਨਾ ਚਾਹੁੰਦੇ ਹੋ। ਅਤੇ ਜੇ ਤੁਸੀਂ ਉੱਥੇ ਆਪਦੀ ਕੋਈ ਫੂਡ ਸਟਾਲ ਲਗਾਉਣਾ ਚਾਹੁੰਦੇ ਤਾਂ ਦੱਸ ਗਏ ਕਿ ਤੁਹਾਡੇ ਕੋਲ ਲਾਇਸੈਂਸ ਹੋਣਾ ਲਾਜ਼ਮੀ ਆ, ਅਤੇ ਉਹਦੇ ਬਾਰੇ ਹੋਰ ਕੀ ਸ਼ਰਤਾਂ ਨੇ ਜਾਂ ਕੀ ਡਿਟੇਲਸ ਨੇ ਉਹਨਾਂ ਬਾਰੇ ਵੀ ਤੁਸੀਂ ਸੈਕਟਰੀ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਆ ਜਾਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅਤੇ ਇੱਕ ਆਪਾਂ ਹੋਰ ਵੀਡੀਓ ਵੀ ਇੱਕ ਵਾਇਰਲ ਹੁੰਦੀ ਦੇਖੀ ਆ ਕਿ ਜਿਹੜੀ ਆ ਇੱਕ ਨੌਜਵਾਨ ਵਾਈਟ ਗਰਲ ਆ ਪੰਜਾਬੀ ਉੱਥੇ ਕ੍ਰਿਕਟ ਖੇਡ ਰਿਹਾ ਅਤੇ ਉਹਨਾਂ ਕੋਲ ਜਾ ਕੇ ਸੇਫ ਹੋਈ ਆ, ਅਤੇ ਇੱਕ ਜੋ ਗੋਰਾ ਸੀਗਾ ਅਤੇ ਉਹਨੂੰ ਪਿੱਛਾ ਕਰ ਰਿਹਾ ਸੀਗਾ। ਇਹ ਆਪਾਂ ਸੋਸ਼ਲ ਮੀਡੀਆ 'ਤੇ ਵੀਡੀਓ ਕਾਫੀ ਦੇਖੀ ਆ, ਤਾਂ ਬਹੁਤ ਸ਼ਲਾਘਾਯੋਗ ਕਦਮ ਚੱਕਿਆ ਉਹਨਾਂ ਨੇ। ਜਿਹੜੇ ਆਪਣੇ ਪੰਜਾਬੀ ਨੌਜਵਾਨ ਸੀਗੇ ਉੱਥੇ ਕ੍ਰਿਕਟ ਖੇਡ ਰਹੇ ਸੀ, ਤਾਂ ਉਹਨਾਂ ਨੂੰ ਸਲੂਟ ਆ, ਕਿਉਂਕਿ ਆਪਣੀ ਕਮਿਊਨਿਟੀ ਇਸੇ ਗੱਲ ਕਰਕੇ ਜਾਣੀ ਜਾਂਦੀ ਹੈ ਕਿ ਆਪਾਂ ਹਰ ਇੱਕ ਮਦਦਗਾਰ ਦੇ ਲਈ ਆਪਾਂ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੁੰਦੇ ਹਾਂ। ਤਾਂ ਬਹੁਤ ਸ਼ਲਾਘਾਯੋਗ ਕਦਮ ਚੱਕਿਆ ਜਿੰਨੇ ਵੀ ਉੱਥੇ ਨੌਜਵਾਨ ਮੁੰਡੇ ਖੇਡ ਰਹੇ ਸੀ ਸਾਡੇ ਵੱਲੋਂ, ਸਾਰਿਆਂ ਨੂੰ ਬਹੁਤ ਸਾਰਾ ਪਿਆਰ ਆ ਕਿ ਤੁਸੀਂ ਬਹੁਤ ਚੰਗਾ ਕਦਮ ਚੱਕਿਆ ਆ। ਕਿਉਂਕਿ ਹਮੇਸ਼ਾ ਆਪਾਂ ਪੰਜਾਬੀ ਟਰਾਈ ਕਰਦੇ ਹਾਂ ਕਿ ਆਪਾਂ ਪੰਜਾਬ ਅਤੇ ਪੰਜਾਬੀ ਦਾ ਹਮੇਸ਼ਾ ਨਾਮ ਰੋਸ਼ਨ ਕਰੀਏ, ਅਤੇ ਬਹੁਤ ਨੈੱਟ ਦੇ ਉੱਤੇ ਉਹ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਬਹੁਤ ਸਾਰਾ ਤੁਹਾਨੂੰ ਪਿਆਰ ਮਿਲ ਰਿਹਾ ਅਤੇ ਬਹੁਤ ਸਾਰਾ ਪ੍ਰਾਊਡ ਫੀਲ ਕੀਤਾ ਜਾ ਰਿਹਾ। ਅਤੇ ਇੱਦਾਂ ਦੇ ਹੀ ਸ਼ਲਾਘਾਯੋਗ ਕਦਮ ਕਰਿਆ ਕਰੋ, ਇੱਦਾਂ ਦੀ ਮੂਵਮੈਂਟਸ ਕਰਿਆ ਕਰੋ ਕਿ ਤੁਹਾਨੂੰ ਦੇਖ ਕੇ ਸਾਰੀ ਪ੍ਰਾਊਡ ਫੀਲ ਕਰਨ, ਸਾਰੀ ਪੰਜਾਬੀ ਕਮਿਊਨਿਟੀ ਪ੍ਰਾਊਡ ਫੀਲ ਕਰੇ ਕਿ ਸਾਡੇ ਨੌਜਵਾਨ ਜਿਹੜੇ ਹਨ ਮੁੰਡੇ ਕੁੜੀਆਂ ਨੇ ਇੱਕ ਚੰਗੇ ਕੰਮ ਕਰ ਰਹੇ ਨੇ, ਅਤੇ ਅੱਗੇ ਚੰਗੇ ਕੰਮ ਕਰਕੇ ਆਪਾਂ ਅੱਗੇ ਆਈਏ, ਸਰਕਾਰ ਦੀ ਨਿਗਾਹ ਦੇ ਵਿੱਚ ਆਈਏ ਕਿ ਨਹੀਂ ਸਾਰੇ ਨੌਜਵਾਨ ਮਾੜੇ ਨਹੀਂ। ਜਿੱਥੇ ਆਪਾਂ ਨੂੰ ਕਹਿ ਦਿੱਤਾ ਜਾਂਦਾ ਕਿ ਕੁਝ ਕੁ ਲੋਕਾਂ ਕਰਕੇ ਆਪਾਂ ਨੂੰ ਸਾਰੇ ਸਟੂਡੈਂਟਸ ਨੂੰ ਜਿਹੜਾ ਸਾਹਮਣਾ ਕਰਨਾ ਪੈਂਦਾ ਉਹਨਾਂ ਚੀਜ਼ਾਂ ਦਾ, ਪਰ ਉਹਨਾਂ ਚੀਜ਼ਾਂ ਨੂੰ ਇਹ ਚੀਜ਼ ਸਾਹਮਣੇ ਲੈ ਕੇ ਆਉਂਦੀ ਹੈ ਕਿ ਵਾਕਈ ਆਪਣੇ ਜਿਹੜੇ ਨੌਜਵਾਨ ਨੇ ਬੜੇ ਹੈਲਪਫੁੱਲ ਨੇ, ਕਿ ਜਿਹੜੇ ਔਖੇ ਟਾਈਮ ਦੇ ਵਿੱਚ ਸਾਰਿਆਂ ਦੇ ਨਾਲ ਖੜ੍ਹਨ ਵਾਲੇ ਨੇ। ਔਖੇ ਟਾਈਮ ਦੇ ਵਿੱਚ ਦੇਖਿਆ ਆਪਾਂ 15-16 ਸਾਲਾਂ ਦੀ ਉਹ ਬੱਚੀ ਸੀਗੀ ਜਿਹਦੇ ਪਿੱਛੇ ਉਹ ਗੋਰਾ ਪਿਆ ਹੋਇਆ ਸੀਗਾ, ਤਾਂ ਸੋਸ਼ਲ ਮੀਡੀਆ 'ਤੇ ਕਾਫੀ ਵੀਡੀਓ ਵਾਇਰਲ ਹੋਈ ਸੀ, ਤਾਂ ਬਹੁਤ ਸਾਰਾ ਪਿਆਰ ਉਹਨਾਂ ਸਾਰੇ ਜਿਹੜੇ ਪਲੇਅਰ ਉੱਥੇ ਉਸ ਟਾਈਮ 'ਤੇ ਖੇਡ ਰਹੇ ਸੀ ਅਤੇ ਔਖੇ ਟਾਈਮ ਦੇ ਵਿੱਚ ਉਸ ਕੁੜੀ ਦਾ ਜਿਨ੍ਹਾਂ ਨੇ ਵੀ ਸਾਥ ਦਿੱਤਾ। ਅਤੇ ਆ ਜਾਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਫਿਰ ਕਬੱਡੀ ਅੱਜ ਖੇਡਣੀ ਆ ਆਪਾਂ। ਅਤੇ ਕਬੱਡੀ ਦੀ ਜੇ ਗੱਲ ਕਰਦੇ ਤਾਂ ਗੁਰਵਿੰਦਰ ਬਰਾੜ ਦਾ ਕਲੋਨ ਸਰਪੰਚੀ ਕਹਿੰਦੇ ਨੇ ਕਿ ਗਾਣਾ ਬੜਾ ਘੈਂਟ ਆ, ਉਹ ਜ਼ਰੂਰ ਪਲੇ ਕਰ ਦਿਓ। ਜ਼ਰੂਰ ਆਪਾਂ ਉਹ ਗਾਣਾ ਵੀ ਪਲੇ ਕਰ ਦੇਣਾ ਅਤੇ ਆਪਾਂ ਕਾਲਰ ਜ਼ਰੂਰ ਅਟੈਂਡ ਕਰ ਲਈ ਜੀ। ਰੇਡੀਓ ਧਮਾਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ ਗੈਵੀ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਤੁਸੀਂ ਅਨਾਉਂਸਮੈਂਟ ਕੀਤਾ ਅੱਜ, ਮੈਂ ਸਵੇਰੇ ਕਿਸੇ ਵਜ੍ਹਾ ਨਾਲ ਗੱਲ ਕੀਤੀ ਸੀ ਆਪਣੇ ਸੈਕਟਰੀ ਸਾਹਿਬ ਨਾਲ।
0: ਹਾਂਜੀ ਹਾਂਜੀ।
1: ਜਿਹੜਾ ਸਾਊਥ ਸਿੱਖ ਸੈਂਟਰ ਆ, ਮੈਂ ਉੱਥੇ ਉਹ ਸਟਾਲ ਲਾਉਣ ਦਾ ਵਿਚਾਰ ਕਰਿਆ ਸੀ ਆਲਣਿਆਂ ਦਾ।
0: ਹਾਂਜੀ ਹਾਂਜੀ।
1: ਤੇ ਉਹਨਾਂ ਨੇ ਕਿਹਾ ਵੀ 2 ਅਗਸਤ ਨੂੰ ਆ, ਮੇਰਾ ਕਹਿੰਦੇ ਸੀ 28 ਜੂਨ ਨੂੰ, ਤਾਂ ਮੈਂ ਤੁਸੀਂ ਇਹ ਚਲੋ ਦੱਸਤਾ ਜੀ ਸਾਰਿਆਂ ਨੂੰ।
0: ਹਾਂਜੀ ਹਾਂਜੀ ਹਾਂਜੀ।
1: ਹਾਂ, ਤੇ ਉਹ ਮੈਂ ਉੱਥੇ ਸਟਾਲ ਲਗਾਉਣਾ ਜੀ, ਬਾਕੀ ਜਿਹਨਾਂ ਸੰਗਤਾਂ ਨੇ ਲੈਣੇ ਹੁਣ ਤਾਂ ਉੱਥੇ ਵੀ ਲੈ ਸਕਦੇ ਨੇ, ਕਿਉਂਕਿ ਆਉਣ ਜਾਣ ਦੀ ਪ੍ਰੋਬਲਮ ਆ, ਤਾਂ ਜਿਹਨਾਂ ਨੇ ਲੈਣਾ ਤਾਂ ਉੱਥੇ ਉਹਨੂੰ ਮਿਲ ਜਾਣਗੇ ਉਹਨਾਂ ਨੂੰ।
0: ਬਿਲਕੁਲ ਜੀ, ਬਹੁਤ ਵਧੀਆ ਉਪਰਾਲਾ ਜੀ ਤੁਹਾਡਾ।
1: ਤੇ ਮੈਂ ਤੇ ਆਪਣਾ ਉਹ ਵੀ 6 ਸਤੰਬਰ ਨੂੰ ਬੜਾ ਨਗਰ ਕੀਰਤਨ ਵੀ 6 ਸਤੰਬਰ ਨੂੰ ਹੋ ਗਿਆ ਜੀ ਆਪਣਾ ਐਲਾਨ ਅੱਜ ਦੇ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਉਹ ਵੀ ਮੇਰੇ ਕੋਲ ਆਵੇ ਹੁਣੇ ਆ ਗਈ ਅਪਡੇਟ ਹੋਈ।
1: ਬਾਕੀ ਇੱਕ ਗੀਤ ਦੀ ਫਰਮਾਇਸ਼ ਸੀਗੀ ਜੀ ਆਪਣਾ, ਨਹੀਂ ਭੁੱਲਦੀ ਕੱਢੀ ਘਰ ਦੀ ਕੱਢੀ ਦੀ, ਨਹੀਂ ਭੁੱਲਦੀ ਖੁਸ਼ਬੂ ਘਰ ਦੀ ਕੱਢੀ ਦੀ।
0: ਓਕੇ ਜੀ,
1: ਘਰ ਦੀ ਕੱਢੀ ਦੀ ਨਹੀਂ ਭੁੱਲਦੀ ਖੁਸ਼ਬੂ, ਕੁਛ ਐਸੇ ਤਰ੍ਹਾਂ ਗੀਤ ਆ ਜੀ ਉਹ।
0: ਠੀਕ ਠੀਕ ਹੈ ਜੀ। ਅੱਜ ਦਾ ਦਿਨ ਆਪਾਂ, ਬਾਕੀ ਆਪਾਂ ਕਬੱਡੀ ਤੇ ਵੀ ਰੱਖਿਆ ਹੋਇਆ ਸਪੈਸ਼ਲ ਆਪਾਂ।
1: ਕੋਈ ਨਹੀਂ, ਦੇਖ ਲਓ ਜੇ ਮੌਕਾ ਲੱਗੇ ਲਾ ਦਿਓ।
0: ਬਿਲਕੁਲ ਜੀ, ਜ਼ਰੂਰ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਅਤੇ ਸੰਗਤਾਂ ਨਾਲ ਇੱਕ ਹੋਰ ਜਾਣਕਾਰੀ ਸਾਂਝੀ ਕਰ ਦਈਏ ਕਿ ਆਪਣੀ ਵਿਨੀਪੈਗ ਦੀ ਧਰਤੀ ਬਹੁਤ ਕਰਮਾਂ ਵਾਲੀ ਆ, ਅਤੇ 23ਵਾਂ ਮਹਾਨਗਰ ਕੀਰਤਨ 6 ਸਤੰਬਰ ਨੂੰ ਦਿਨ ਐਤਵਾਰ, ਉਹੀ ਸਮਾਂ ਉਹੀ ਰੂਟ ਅਤੇ ਉਹੀ ਜਗ੍ਹਾ ਦੇ ਉੱਤੇ 12:30 ਵਜੇ ਮੈਮੋਰੀਅਲ ਪਾਰਕ ਦੇ ਵਿੱਚ ਪਹੁੰਚੂਗਾ। ਤਾਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਿੱਸਾ ਲਿਓ ਜੇ। ਸਿੱਖ ਸੁਸਾਇਟੀ ਆਫ ਮੈਨੀਟੋਬਾ ਗੁਰਦੁਆਰਾ ਸਾਹਿਬ ਵੱਲੋਂ ਇਹ ਨਗਰ ਕੀਰਤਨ ਕੱਢਿਆ ਜਾਣਾ, ਹਰ ਸਾਲ ਕੱਢਿਆ ਜਾਂਦਾ, ਅਤੇ ਇਸ ਵਾਰ 23ਵਾਂ ਮਹਾਨਗਰ ਕੀਰਤਨ ਆ ਜਿਹੜਾ ਕੱਢਿਆ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆ ਇਹ ਤਾਂ ਵੱਧ ਤੋਂ ਵੱਧ ਸੰਗਤਾਂ ਨੇ ਹਾਜ਼ਰੀ ਭਰਨੀ ਹੈ ਜੀ ਉੱਥੇ ਦਰਸ਼ਨ ਵੀ ਦੇਣੇ ਆ ਅਤੇ ਸੇਵਾ ਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਆ ਤਾਂ ਸਿੱਖ ਸੁਸਾਇਟੀ ਆਫ ਮੈਨੀਟੋਬਾ ਗੁਰਦੁਆਰਾ ਸਾਹਿਬ ਵੱਲੋਂ ਇਹ ਬੇਨਤੀ ਆ ਸਾਰੀਆਂ ਸੰਗਤਾਂ ਨੂੰ ਸਾਰੇ ਹੀ ਸਰੋਤਿਆਂ ਨੂੰ ਸਾਰੇ ਦਰਸ਼ਕ ਜਿੰਨੇ ਟਿਕਟੋਕ 'ਤੇ ਦੇਖ ਰਹੇ ਹੋ ਕਿ 23ਵਾਂ ਜਿਹੜਾ ਮਹਾਨ ਨਗਰ ਕੀਰਤਨ ਆ 6 ਸਤੰਬਰ ਦਿਨ ਐਤਵਾਰ ਵਿਨੀਪੈਗ ਦੀ ਧਰਤੀ 'ਤੇ ਮੈਮੋਰੀਅਲ ਪਾਰਕ ਦੇ ਵਿੱਚ ਹੋਣ ਜਾ ਰਿਹਾ ਆਪਾਂ ਨੂੰ ਪਤਾ ਹੈ ਮੈਮੋਰੀਅਲ ਪਾਰਕ ਦੇ ਵਿੱਚ ਸਾਢੇ ਕੁ 12 ਉੱਥੇ ਨਗਰ ਕੀਰਤਨ ਪਹੁੰਚ ਜਾਂਦਾ ਹੁੰਦਾ ਤਾਂ ਆਪਾਂ ਵੀ ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਲੈਣਾ ਕਿ 5 ਪਿਆਰਿਆਂ ਤੋਂ ਪਹਿਲਾਂ ਅਤੇ ਪਾਲਕੀ ਸਾਹਿਬ ਦੇ ਪਹੁੰਚਣ ਤੋਂ ਪਹਿਲਾਂ ਆਪਾਂ ਉੱਥੇ ਹਾਜ਼ਰੀ ਭਰਗੇ ਅਤੇ ਪਾਲਕੀ ਸਾਹਿਬ ਦੇ ਨਾਲ ਸਤਿਕਾਰ ਕਰਕੇ ਜਦੋਂ ਵੀ ਉੱਥੇ ਪਹੁੰਚ ਗਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਸਤਿਕਾਰ ਕਰਕੇ 5 ਪਿਆਰਿਆਂ ਦਾ ਵੀ ਸਤਿਕਾਰ ਕਰਦੇ ਹੋਏ ਆਪਾਂ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨੀ ਆ ਅਤੇ ਸੇਵਾਦਾਰਾਂ ਦੀ ਬਹੁਤ ਲੋੜ ਹੁੰਦੀ ਹੈ ਨਗਰ ਕੀਰਤਨ ਦੇ ਟਾਈਮ 'ਤੇ ਵੱਧ ਤੋਂ ਵੱਧ ਸੇਵਾਦਾਰਾਂ ਨੇ ਪਹੁੰਚ ਕੇ ਹਿੱਸਾ ਲੈ ਕੇ ਲਾਹੇ ਲੈਣੇ ਆ ਜੀ ਅਤੇ ਆਜੋ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਨ ਅਤੇ ਕਹਿੰਦੇ ਕਬੱਡੀ ਕਬੱਡੀ ਜਿਹੜਾ ਕਬੱਡੀ ਦੀ ਖੇਡ ਹੈ ਇੱਕ ਮਾਂ ਖੇਡ ਕਿਉਂ ਕਿਹਾ ਜਾਂਦਾ ਕਿਉਂਕਿ ਇਹ ਆਪਣੇ ਪੰਜਾਬ ਦੀ ਇੱਕ ਵਿਰਾਸਤ ਆ ਜਿਹੜੀ ਆਪਾਂ ਨੂੰ ਆਪਣੇ ਬਜ਼ੁਰਗਾਂ ਨੇ ਦਿੱਤੀ ਹੋਈ ਆ ਕਿਉਂਕਿ ਬਹੁਤ ਹੀ ਲੰਮੇ ਸਮੇਂ ਤੋਂ ਬਹੁਤ ਸਾਰੇ ਪਲੇਅਰ ਪੈਦਾ ਹੋਏ ਨੇ ਇਹਦੇ 'ਚ ਅਤੇ ਬਹੁਤ ਸਾਰਿਆਂ ਨੂੰ ਇਹਦੇ 'ਚ ਇੱਕ ਜੀਵਨ ਵੀ ਮਿਲਿਆ ਕਿਉਂਕਿ ਨਸ਼ਿਆਂ ਤੋਂ ਇੱਕ ਦੂਰ ਰੱਖਦੀ ਆ ਖੇਡ ਅਤੇ ਬਹੁਤ ਸਾਰਿਆਂ ਨੇ ਨਸ਼ੇ ਛੱਡ ਕੇ ਜਿਹੜਾ ਖੇਡ ਕਬੱਡੀ ਨੂੰ ਮਾਂ ਜਾਣ ਕੇ ਆਪਾਂ ਦੇਖਦੇ ਜਦੋਂ ਗਰਾਊਂਡ ਦੇ ਵਿੱਚ ਜਾਂਦੇ ਨੇ ਅਤੇ ਜਦੋਂ ਸਭ ਤੋਂ ਪਹਿਲਾਂ ਉਹਨੂੰ ਮੱਥਾ ਟੇਕਦੇ ਨੇ ਉੱਥੋਂ ਹੀ ਪਤਾ ਲੱਗ ਜਾਂਦਾ ਕਿ ਕਿੰਨਾ ਆਪਾਂ ਉਹ ਸਤਿਕਾਰ ਕਰਦੇ ਉਸ ਗਰਾਊਂਡ ਦਾ ਜਿੱਥੇ ਕਬੱਡੀ ਵੀ ਖੇਡੀ ਜਾਂਦੀ ਹੈ ਅਤੇ ਲੱਖਾਂ ਦੀ ਕਰੋੜਾਂ ਦੀ ਕਰਤੀ ਉਹਨਾਂ ਪੰਜਾਬੀਆਂ ਨੇ ਜਿਹੜੇ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਗਏ ਜਦੋਂ ਹਮੇਸ਼ਾ ਸਾਰਿਆਂ ਦਾ ਟਾਰਗੇਟ ਸੀ ਕਿਉਂਕਿ ਮਜਬੂਰੀਆਂ ਬਣ ਗਈਆਂ ਕਈ ਵਾਰੀ ਇੰਨੀਆਂ ਕਿ ਆਪਾਂ ਵਿਦੇਸ਼ਾਂ ਦੀ ਧਰਤੀ 'ਤੇ ਆ ਗਏ ਜਾਂ ਸ਼ੌਂਕ ਕਹਿ ਲਓ ਆਪਣੇ ਸੀਗੇ ਕਿ ਆਪਾਂ ਵਿਦੇਸ਼ਾਂ ਦੀਆਂ ਧਰਤੀਆਂ 'ਤੇ ਆ ਗਏ ਪਰ ਵਿਦੇਸ਼ਾਂ ਦੀ ਧਰਤੀ 'ਤੇ ਆ ਕੇ ਟਾਰਗੇਟ ਇਹ ਸੀਗਾ ਕਿ ਮਾਂ ਖੇਡ ਕਬੱਡੀ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਾ ਅਤੇ ਹੁਣ ਜਦੋਂ ਵੀ ਮੈਚ ਹੁੰਦੇ ਆ ਕਬੱਡੀ ਦੇ ਆਪਾਂ ਨੂੰ ਪਤਾ ਕਿ ਉਦੋਂ ਫਿਰ ਇੱਦਾਂ ਹੀ ਹੁੰਦਾ ਹੁੰਦਾ ਕਿ ਕੈਨੇਡਾ ਵਾਲਿਆਂ ਵੱਲੋਂ ਨਿਊਜ਼ੀਲੈਂਡ ਵਾਲਿਆਂ ਵੱਲੋਂ ਆਸਟ੍ਰੇਲੀਆ ਵਾਲੇ ਵੱਲੋਂ ਇੰਨੇ ਡਾਲਰ ਇੰਨੇ ਪੈਸੇ ਲੱਗੇ ਨੇ ਰੇਟ ਦੇ ਉੱਤੇ ਤਾਂ ਉਦੋਂ ਬੜਾ ਪ੍ਰਾਊਡ ਫੀਲ ਹੁੰਦਾ ਕਿ ਆਪਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਆਪਣੀ ਮਾਂ ਖੇਡ ਕਬੱਡੀ ਨੂੰ ਨਹੀਂ ਭੁੱਲੇਗੇ ਅਤੇ ਸਾਰਿਆਂ ਨੂੰ ਸੱਜਦਾ ਜੀ ਸਾਰੇ ਇੰਨਾ ਸਟਰਗਲ ਕਰਦੇ ਹਾਂ ਸਾਰੇ ਇੰਨਾ ਆਪਾਂ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਇੰਨਾ ਪਿਆਰ ਕਰਦੇ ਹਾਂ ਅਤੇ ਆਜੋ ਫਿਰ ਗੁਰਵਿੰਦਰ ਬਰਾੜ ਦਾ ਕਬੱਡੀ ਸੌਂਗ ਸੁਣ ਕੇ ਅਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਬੱਡੀ ਸ਼ੋਅ ਦੀ।

0: ਇੱਕ ਸਿਟੀ ਤੁਹਾਨੂੰ ਯਾਦ ਕਰਵਾਉਂਦਾ ਹੈ ਗਰਮੀਆਂ ਵਿੱਚ ਵਾਟਰ ਸਮਾਰਟ ਬਣਨ ਦੀ। ਜਦ ਕਦੇ ਵੀ ਤੁਸੀਂ ਪਾਣੀ ਨਾਲ ਜੁੜੀਆਂ ਖੇਡਾਂ ਦਾ ਆਨੰਦ ਮਾਣਦੇ ਹੋ, ਹਮੇਸ਼ਾ ਯਾਦ ਰੱਖੋ ਬੱਚਿਆਂ ਤੇ ਨਜ਼ਰ ਰੱਖਣ ਲਈ ਵੱਡਾ ਵਿਅਕਤੀ ਜਾਂ ਕੋਈ ਕੇਅਰਗਿਵਰ ਉਹਨਾਂ ਦੇ ਨੇੜੇ ਹੋਵੇ। ਯਾਦ ਰੱਖੋ, ਡੁੱਬਣਾ ਤੇਜ਼ ਸੇ ਚੁੱਪ ਚੁੱਪੀ ਤੇ ਵਾਪਰਦੀ ਘਟਨਾ ਹੈ, ਪਰ ਇਹ ਤੋਂ ਬਚਿਆ ਜਾ ਸਕਦਾ ਹੈ।
1: Dreaming of your next great escape? Enter for your chance to win South Beach Casino and Resort's Happy Trail Giveaway. You could win a brand new Surveyor 204 MKLE camper trailer, courtesy of Transcona Trailer, valued at over $60,000 and packed with incredible features. Enter today, the Happy Trail Giveaway, brought to you by Transcona Trailer and South Beach Casino and Resort. For all the exciting details, visit the promotions page at southbeachcasino.ca.
2: 92.7 FM CKJS. We are the station that speaks your language.
3: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਆ ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਆਪਣੇ ਕਬੱਡੀ ਦੇ ਉੱਤੇ ਆ ਅਤੇ ਬਹੁਤ ਸਾਰਾ ਤੁਹਾਡਾ ਪਿਆਰ ਮਿਲ ਰਿਹਾ ਟਿਕਟੌਕ ਦੇ ਉੱਤੇ। ਜੇ ਪ੍ਰੋਗਰਾਮ ਵਧੀਆ ਲੱਗ ਰਿਹਾ ਮੰਗ ਖੇਡ ਕਬੱਡੀ ਨੂੰ ਤੁਸੀਂ ਪਿਆਰ ਕਰ ਦਿਓ ਅਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ, ਤਾਂ ਕਿ ਸਾਰੇ ਜਾਣੇ ਜਿੰਨੇ ਵੀ ਆਪਾਂ ਨੂੰ ਦਰਸ਼ਕ ਹੋਰ ਜੁੜ ਸਕਦੇ ਨੇ ਆਪਾਂ ਵਾਧਾ ਕਰੀਏ ਆਪਣੀ ਜਿਹੜੀ ਅੱਜ ਦੀ ਟੋਪਿਕ ਆ। ਅੱਜ ਦੇ ਟੋਪਿਕ ਦੇ ਉੱਤੇ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ, ਜਿਹੜੇ ਟਿਕਟੌਕ ਦੇ ਉੱਤੇ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਜਾਂ ਸਾਨੂੰ ਕਾਲ ਵੀ ਕਰ ਸਕਦੇ ਹੋ 200 4 780 8180 ਦੇ ਉੱਤੇ। ਅਤੇ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਸਪਰਿੰਗ ਮੈਡੋ ਕਲੀਨਿਕ ਫਾਰਮੈਸੀ ਅਤੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਣਗੇ ਤੁਹਾਨੂੰ, ਮੇਲ ਫੀਮੇਲ ਡਾਕਟਰ ਮਿਲ ਜਾਣਗੇ। ਟਰਾਂਸਕੋਨਾ ਈਸਟ ਵਿਨੀਪੈਗ ਦੇ ਵਿੱਚ ਨੇ, ਤੁਸੀਂ ਵਾਕਿੰਗ ਵੀ ਜਾ ਸਕਦੇ ਹੋ, ਤੁਸੀਂ ਅਪੋਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ। ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਮੈਡੀਸਨ ਦੀ ਕਰਦੇ ਆ। 1783 ਪਲੈਸਿਸ ਰੋਡ ਯੂਨਿਟ 19 ਤੇ ਸੰਪਰਕ ਕਰ ਸਕਦੇ ਹੋ ਜੀ। 204-417-0028 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਰਾਈ ਸਪੀ ਅਕਾਊਂਟਿੰਗ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। GST ਫਿਲਿੰਗ ਦੇ ਵਿੱਚ ਤੁਹਾਨੂੰ ਕੋਈ ਹੈਲਪ ਚਾਹੀਦੀ ਹੋਵੇ, ਬੁੱਕਕੀਪਿੰਗ ਸਰਵਿਸ ਦੇ ਵਿੱਚ ਕੋਈ ਸਪੋਰਟ ਚਾਹੀਦੀ ਹੋਵੇ ਜਾਂ CRA ਆਰਡਰ ਦੇ ਵਿੱਚ ਸਪੋਰਟ ਚਾਹੀਦੀ ਹੋਵੇ, ਤੁਸੀਂ ਜੀਵਨ ਭੁੱਲਰ ਜੀ ਨਾਲ ਸੰਪਰਕ ਕਰ ਸਕਦੇ ਹੋ। 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ ਜੀ। 204-500-0098 ਤੇ ਸੰਪਰਕ ਕਰ ਸਕਦੇ ਹੋ। 15-22 ਲੋਗਨ ਅਵੈਨਿਊ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਰਾਜਮੁੱਦਰ ਜੀ ਨਾਲ ਸੰਪਰਕ ਕਰ ਲਓ ਜੇ ਤੁਸੀਂ ਨਵੇਂ ਘਰ ਦੀ ਮੌਰਗੇਜ ਕਰਾਉਣੀ ਹੋਵੇ ਜਾਂ ਰੀਨਿਊ ਕਰਾਉਣਾ ਹੋਵੇ। 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ। ਰੈਜੀਡੈਂਟਲ ਅਤੇ ਕਮਰਸ਼ੀਅਲ ਮੌਰਗੇਜ ਦੇ ਸਪੈਸ਼ਲ ਨੇ ਜੀ। 204-963-9984 ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇਹਨਾਂ ਦੇ ਵਾਈ ਵੀ ਰੀਅਲ ਸਟੇਟ ਦਾ ਕੰਮ ਕਰਦੇ ਹਾਂ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ, ਰੁਪਿੰਦਰ ਮੋਦਰ ਜੀ ਨਾਲ ਸੰਪਰਕ ਕਰ ਸਕਦੇ ਹੋ 204-998-9984 ਦੇ ਉੱਤੇ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ, ਅੱਜ ਦਾ ਵਿਸ਼ਾ ਕਬੱਡੀ ਆ। ਅਤੇ ਕਬੱਡੀ ਦੇ ਵਿੱਚ ਕਬੱਡੀ ਨੇ ਬਹੁਤ ਸਾਰੇ ਆਪਾਂ ਨੂੰ ਜਿਹੜੇ ਪਲੇਅਰ ਦਿੱਤੇ ਨੇ, ਅਤੇ ਆਪਾਂ ਕਈ ਵਾਰੀ ਦੇਖਿਆ ਕਿ ਕਬੱਡੀ ਆਪਣੇ ਨੂੰ ਬਹੁਤ ਸਾਰਾ ਕਈ ਜਿਹੜੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਆਪਾਂ ਦੇਖਿਆ ਕਈ ਆਪਾਂ ਕਬੱਡੀ ਦੇ ਅਨਮੋਲ ਹੀਰੇ ਸੀਗੇ ਜਿਹੜੇ ਆਪਾਂ ਗਵਾਏ ਨੇ, ਕਿਉਂਕਿ ਨਿੱਕੀਆਂ ਨਿੱਕੀਆਂ ਲਾਗ ਡਾਟਾਂ ਦੇ ਕਰਕੇ ਬੜੇ ਵੱਡੇ ਇਸ਼ੂ ਬਣੇ, ਅਤੇ ਉਹਨਾਂ ਕਰਕੇ ਆਪਾਂ ਜਿਹੜੇ ਬਹੁਤ ਸਾਰੇ ਆਪਦੇ ਆਪਣੇ ਕੀਮਤੀ ਹੀਰੇ ਸੀਗੇ ਉਹ ਵੀ ਗਵਾਏ ਨੇ। ਆਪਾਂ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਦੇ ਰਹਾਂਗੇ। ਤੁਸੀਂ ਸਾਡੇ ਨਾਲ ਕੋਈ ਵੀ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ 204-780-8180 ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਬੱਬੂ ਮਾਨ ਦਾ ਵੀ ਇੱਕ ਗੀਤ ਆਇਆ ਸੀ ਕਬੱਡੀ ਕਬੱਡੀ, ਉਹ ਸੁਣ ਕੇ ਫਿਰ ਰੂਬਰੂ ਹੁੰਦੇ ਹਾਂ ਜੀ।

0: will you meet today?
1: A curious monkey or a playful polar bear?
0: Maybe you'll meet a majestic tiger out for a swim.
1: You could even meet a T-Rex along a forested trail.
0: There's one place where you're sure to meet incredible animals, the Assiniboine Park Zoo.
1: Every visit is a chance to discover, connect, and make a memory together.
0: Looking for a summer adventure right here in Winnipeg?
1: You know what to do.
0: Meet me at the zoo.
1: Plan your visit now.
2: 92.7 FM CKJS welcomes the X back to Exhibition Park.
3: Take part in one of Winnipeg's favorite summer traditions, June 12 to 21st.
2: With exciting midway rides, live entertainment, cultural nights, delicious food,
3: and fun for the whole family.
2: You can experience the sights,
3: sounds,
2: tastes, and excitement on us. Visit CKJS.com now to get your name into win a pair of tickets for you and a friend.
3: The X returns June 12 to 21st
2: at Exhibition Park.
3: Be there
2: with 92.7 FM CKJS.
4: Listen to 92.7 FM CKJS on the iHeartRadio app. Get the app for free in your app store now. Search iHeartRadio.
5: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ। ਟਿਕਟੋਕ ਵਾਲਿਓ, ਅੱਜ ਗੱਲ ਕਰ ਰਹੇ ਹਾਂ ਆਪਾਂ ਕਬੱਡੀ ਦੇ ਬਾਰੇ। ਜੇ ਪ੍ਰੋਗਰਾਮ ਤੁਹਾਨੂੰ ਵਧੀਆ ਲੱਗ ਰਿਹਾ, ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਅਤੇ ਫਰਮਾਇਸ਼ ਆ ਚੁੱਕੀ ਹੈ, ਕਹਿੰਦੇ ਅੰਗਰੇਜ਼ ਵਾਲੀ ਦਾ ਗਾਣਾ ਜ਼ਰੂਰ ਲਿਆ ਦਿਓ। ਖੇਡ ਕਬੱਡੀ ਜ਼ਰੂਰ ਲਾਵਾਂਗੇ ਜੀ। ਇਸ ਤੋਂ ਬਾਅਦ ਆਪਾਂ ਹੁਣ ਖੇਡ ਕਬੱਡੀ ਗਾਣਾ ਅੰਗਰੇਜ਼ ਵਾਲੀ ਦਾ ਜ਼ਰੂਰ ਪਲੇ ਕਰਾਂਗੇ, ਪਰ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਦਈਏ। ਰੀਮੈਕਸ ਪਰਫੋਰਮੈਂਸ ਰਿਐਲਿਟੀ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਹੈ। ਜੇ ਤੁਹਾਡੇ ਕੋਲ ਲਾਇਸੈਂਸ ਹੈਗਾ ਜਾਂ ਲਾਇਸੈਂਸ ਲੈਣ ਬਾਰੇ ਤੁਸੀਂ ਸੋਚ ਸਕਦੇ ਹੋ ਤਾਂ ਤੁਹਾਨੂੰ ਦੱਸ ਗਏ ਕਿ ਉਹ ਤੁਹਾਨੂੰ ਬਹੁਤ ਸਾਰੀਆਂ ਔਫਰਾਂ ਮਿਲ ਜਾਣਗੀਆਂ। ਜਿੱਦਾਂ ਤੁਹਾਨੂੰ ਸਪੇਸ ਮਿਲ ਜੂਗੀ ਆਫਿਸ ਦੇ ਵਿੱਚ ਕਲਾਇੰਟਸ ਦੇ ਨਾਲ ਮੀਟਿੰਗ ਕਰਨ ਦੇ ਲਈ, ਫਲੈਕਸੀਬਲ ਫੀਸ ਪੈਕੇਜ ਮਿਲ ਜਾਣਗੇ, ਸਿੱਖਾਂ ਨੂੰ ਵੀ ਬਹੁਤ ਕੁਝ ਮਿਲੂਗਾ, ਜਿਹੜੀ ਟੌਪ ਪਰਫੋਰਮਿੰਗ ਏਜ ਐਂਡ ਟੀਮ ਆ ਉਹਨਾਂ ਨਾਲ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲੂਗਾ। ਅਤੇ ਔਨਲਾਈਨ ਵੀ ਅਪਲਾਈ ਕਰ ਸਕਦੇ ਹੋ, ਤੁਸੀਂ ਆਫਲਾਈਨ ਵੀ ਅਪਲਾਈ ਕਰ ਸਕਦੇ ਹੋ। ਰਾਜਨ ਖਿੰਦਾ ਜੀ ਨਾਲ ਸੰਪਰਕ ਕਰ ਲਓ 204-892-8983 ਦੇ ਉੱਤੇ ਜਾਂ 942 ਸੈਂਟ ਮੈਰੀ ਰੋਡ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਅਤੇ ਮੈਨੂਫੈਕਚਰਿੰਗ ਕਾਰਪੇਟ ਫਲੋਰਿੰਗ ਵਾਲਾ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ। ਹਾਰਵੁੱਡ ਕਾਰਪੇਟ ਲਿਮਿਟਡ ਫਲੋਰਿੰਗ ਦੇ ਉੱਤੇ ਤੁਸੀਂ ਐਸਟੀਮੇਟ ਵੀ ਲਵਾ ਸਕਦੇ ਹੋ, ਫ੍ਰੀ ਦੇ ਵਿੱਚ ਐਸਟੀਮੇਟ ਵੀ ਲਾ ਦੇਣਗੇ। ਸੈਮ ਬੰਦੇਰ ਜੀ ਨਾਲ ਸੰਪਰਕ ਕਰ ਲਓ 204-229-2028 ਦੇ ਉੱਤੇ 1069 ਨੋਟਰੀ ਡੈਮ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਅਤੇ ਐਮ ਡੀ ਐਫ ਟਾਇਰ ਵੱਲੋਂ ਨਵੇਂ ਅਤੇ ਯੂਜ਼ ਟਰੱਕ ਟ੍ਰੇਲਰ ਟਾਇਰਾਂ ਦੇ ਉੱਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਨੇ। ਟਾਇਰ ਪੇਅਰ ਵੀ ਕਰਕੇ ਦਿੰਦੇ ਆ, 24 ਘੰਟੇ ਰੋਡ ਦੇ ਉੱਤੇ ਸਰਵਿਸ ਦਿੰਦੇ ਆ, ਯਾਰਡ ਸਰਵਿਸ ਦੇ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ ਆ, ਅਲਾਈਨਮੈਂਟ ਵੀ ਕਰਕੇ ਦਿੰਦੇ ਆ। 251 ਓਕ ਪੁਆਇੰਟ ਹਾਈਵੇ 'ਤੇ ਆਕਾਸ਼ ਅਤੇ ਰਣਦੀਵੀਰ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ 204-583-8880 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਆਪਾਂ ਅਟੈਂਡ ਕਰ ਲਈਏ। ਉਸ ਤੋਂ ਪਹਿਲਾਂ ਦੱਸ ਗਏ ਕਿ ਪ੍ਰਸਟੀਨ ਡੈਂਟਲ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ, ਜਿਹੜੇ ਸਪੈਸ਼ਲ ਟ੍ਰੀਟਮੈਂਟ ਕਰਦੇ ਨੇ ਜੀ ਬੱਚਿਆਂ ਦਾ। ਅਤੇ ਆਪਦੀ ਇਹਨਾਂ ਕੋਲ ਡਿਜੀਟਲ ਲੈਬ ਵੀ ਹੈਗੀ ਆ। ਜੇ ਤੁਸੀਂ ਰੈਗੂਲਰ ਕਲੀਨਿੰਗ ਕਰਾਉਣੀ ਹੋਵੇ ਜਾਂ ਦੰਦ ਰਿਮੂਵ ਕਰਾਉਣੇ ਹੋਣ, ਫਿਲਿੰਗ ਕਰਾਉਣੀ ਹੋਵੇ, ਇਮਪਲਾਂਟ ਕਰਾਉਣਾ ਹੋਵੇ ਦੰਦਾਂ ਦੀ, ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ, 11-15 ਗੇਟਵੇ ਰੋਡ 'ਤੇ ਤੁਸੀਂ ਵਿਜ਼ਿਟ ਕਰ ਲਓ ਜਾਂ 431-347-4444 'ਤੇ ਤੁਸੀਂ ਸੰਪਰਕ ਵੀ ਕਰਦੇ ਹੋ। ਅਤੇ ਅੰਗਰੇਜ਼ ਵਾਲੀ ਦਾ ਆਪਾਂ ਗਾਣਾ ਕਰਦੇ ਹਾਂ ਪਲੇ ਖੇਡ ਕਬੱਡੀ, ਪਰ ਉਸ ਤੋਂ ਪਹਿਲਾਂ ਕਾਲਰ ਜ਼ਰੂਰ ਅਟੈਂਡ ਕਰ ਲਈਏ ਜੀ। ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
6: ਗੈਵੀ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ।
6: ਇਹ ਬਹੁਤ ਤੁਸੀਂ ਵਧੀਆ ਵਿਸ਼ਾ ਚੁਣਿਆ, ਕਬੱਡੀ ਜਿਹੜੀ ਵੀ ਆਪਣੀ ਮਾਂ ਖੇਡ ਆ ਪੰਜਾਬ ਦੀ।
5: ਬਿਲਕੁਲ ਜੀ।
6: ਤੇ ਇਹਦੀ ਜਿਹੜੀ ਸਭ ਤੋਂ ਵਧੀਆ ਗੱਲ ਆ ਵੀ ਤੁਹਾਡੇ ਤੁਸੀਂ ਦੋ ਪਲੇਅਰਾਂ ਤੋਂ ਲੈ ਕੇ ਤੇ ਜਿੰਨੇ ਵੀ ਕੋਈ ਗਿਣਤੀ ਨੀ ਗੀ ਜਿਹੜੀ ਜਿਹੜੀ ਪਹਿਲਾਂ ਪੰਜਾਬ ਦੇ ਵਿੱਚ ਖੇਡ ਹੁੰਦੀ ਸੀ ਨਾ, ਉਹ ਇਕੱਲੇ ਨੂੰ ਇਕੱਲਾ ਫੜਦਾ ਸੀਗਾ।
5: ਹਾਂਜੀ ਹਾਂਜੀ।
6: ਤੇ ਇੱਕ ਜਣਾ ਕਬੱਡੀ ਪਾਉਣ ਜਾਂਦਾ ਸੀ ਤੇ ਦੂਜਾ ਉਹਨੂੰ ਫੜਨ ਜਾਂਦਾ ਸੀਗਾ।
5: ਹਾਂਜੀ ਹਾਂਜੀ।
6: ਫੇਰ ਇਹ ਸਰਕਲ ਕਬੱਡੀ ਆ ਗਈ ਜਿਹਦੇ ਵਿੱਚ ਚਾਰ ਜਾਫੀ ਹੁੰਦੇ ਆ ਤੇ ਤੁਸੀਂ ਇੱਕ ਨੂੰ ਜਾ ਕੇ ਟੱਚ ਕਰਨਾ ਤੇ ਪਿਛਾਂ ਭੱਜਣਾ, ਸਰਕਲ ਬਣਿਆ।
5: ਹਾਂਜੀ।
6: ਪਰ ਜਿਹੜੀ ਉਹ ਪਹਿਲੋਂ ਇਕੱਲੇ ਨਾਲ ਇਕੱਲੇ ਕਬੱਡੀ ਖੇ ਉਹ ਬਹੁਤ ਜਿੱਦਾਂ ਵੀ ਵਧੀਆ ਸੀਗੀ।
5: ਹਾਂਜੀ।
6: ਤੇ ਇਹਦੀ ਜਿੱਦਾਂ ਲੋਕੀ ਪੈਲੀ ਵਾਹ ਕੇ ਉਹਨੂੰ ਮਾੜਾ ਜਿਹਾ ਸੁਹਾਗਾ ਮਾਰ ਕੇ ਤੇ ਉਹਦੇ ਵਿੱਚ ਕਬੱਡੀ ਖੇਡਣ ਲੱਗ ਜਾਂਦੇ ਸੀ। ਕੋਈ ਵੱਡੇ ਸਟੇਡੀਅਮ ਦੀ ਲੋੜ ਨਹੀਂ ਸੀਗੀ।
5: ਹਾਂਜੀ।
6: ਜਾਂ ਕੁਛ ਤੇ ਲੋਕੀ ਵੱਡਾ ਦਾਰਾ ਬਣਾ ਕੇ ਤੇ ਬਹਿ ਜਾਂਦੇ ਸੀਗੇ।
5: ਹਾਂਜੀ ਹਾਂਜੀ।
6: ਤੇ ਇੱਕ ਵਾਰ ਅਸੀਂ ਅੱਜ ਤੋਂ 35 ਸਾਲ ਹੋਏ ਆ, ਉਦੋਂ ਕਬੱਡੀ ਦਾ ਮੈਚ ਹੋਇਆ ਸੀ ਟੋਰਾਂਟੋ ਤੇ ਅਸੀਂ ਸਪੈਸ਼ਲੀ ਇੱਥੋਂ ਵਿਨੀਪੈਗ ਤੋਂ ਕਬੱਡੀ ਦਾ ਮੈਚ ਵੇਖਣ ਗਏ। ਉੱਥੇ ਇੱਕ ਫਿੱਡੂ ਨਾਮ ਦਾ ਪਲੇਅਰ ਸੀਗਾ, ਬਲਵਿੰਦਰ ਸਿੰਘ ਫਿੱਡੂ ਉਹਨੂੰ ਕਹਿੰਦੇ ਸੀਗੇ।
5: ਹਾਂਜੀ।
6: ਤੇ ਹੁਣ ਤੇ ਉਹ ਰਿਟਾਇਰ ਹੋ ਗਿਆ ਤੇ ਇੰਨਾ ਉਹਦੇ ਤੇ ਉਹਨੂੰ ਜਫਾ ਪਾਉਣ ਲਈ $1,000 ਦਾ ਜਿਹੜਾ ਵੀ ਇਨਾਮ ਰੱਖਿਆ ਗਿਆ ਸੀ ਵੀ ਜਿਹੜਾ ਉਹਨੂੰ ਫੜੂਗਾ, ਤੇ ਕੋਈ ਉਹਨੂੰ ਫੜ ਨਹੀਂ ਸਕਿਆ।
5: ਕੀ ਬਾਤ ਹੈ ਜੀ।
6: ਤੇ ਉਹਦਾ ਗੋਲ ਮਟੋਲ ਜਿਹਾ ਸਰੀਰ ਸੀਗਾ, ਜਿੱਦਾਂ ਉਹ ਹੱਥ ਹੀ ਨਹੀਂ ਸੀ ਉਹਨੂੰ ਬੰਦੇ ਨੂੰ ਪੈਂਦਾ ਵੀ ਕਿਹੋ ਜਿਹਾ।
5: ਅੱਛਾ ਜੀ।
6: ਤੇ ਜੇ ਕਿਸੇ ਨੇ ਕਬੱਡੀ ਦਾ ਮੈਚ ਵੇਖਣਾ ਹੋਵੇ ਨਾ, ਯੂਟਿਊਬ ਦੇ ਉੱਤੇ ਪਿਆ ਵਾ ਆਪਣੀ ਇੰਡੀਆ ਨਿਊਜ਼ੀਲੈਂਡ ਦੀਆਂ ਕੁੜੀਆਂ ਦੇ ਨਾਲ ਮੈਚ ਆ।
5: ਅੱਛਾ ਜੀ।
6: ਤੇ ਉਹਦੇ ਵਿੱਚ ਇੱਕ ਹਰਿਆਣੇ ਦੀ ਛੋਟੇ ਜਿਹੇ ਕੱਦ ਦੀ ਕੁੜੀ ਵੀ ਉਹ ਕਿੱਡੀਆਂ ਕਿੱਡੀਆਂ ਤੀਆਂ ਗੋਰੀਆਂ ਨੂੰ ਫੜ ਲੈਂਦੀ ਸੀਗੀ।
5: ਅੱਛਾ ਜੀ।
6: ਤੇ ਇੱਕ ਕਬੱਡੀ ਤੇ ਬੜਾ ਵਧੀਆ ਹੈਗਾ ਵਾ ਗੀਤ ਸੁਖਵਿੰਦਰ ਸਿੰਘ ਦਾ, ਮੈਨੂੰ ਬੋਲ ਨੀ ਉਹਦੇ ਯਾਦ, ਜੇ ਤੁਸੀਂ ਲੱਭ ਸਕਦੇ ਹੋ, ਬਹੁਤ ਕਮਾਲ ਦਾ ਗੀਤ ਆ।
5: ਕਿੰਨਾ ਦਾ ਹੈਗਾ, ਕਿੰਨਾ ਦਾ?
6: ਜਿਹੜੇ ਸੁਖਵਿੰਦਰ ਸਿੰਘ ਜਿਹੜੇ ਫਿਲਮਾਂ ਚ ਗਾਉਂਦੇ ਆ।
5: ਅੱਛਾ, ਸੁਖਵਿੰਦਰ ਸਿੰਘ ਦਾ।
6: ਹਾਂਜੀ ਹਾਂਜੀ,
5: ਜਰੂਰ ਲੱਭਾਂਗੇ ਵੀ ਆਪਾਂ। ਜਿਹੜੀ ਤੁਸੀਂ ਕੱਲੇ ਵਾਲੀ ਕਰਦੇ ਸੀ ਗੱਲ ਕਿ ਕੱਲੇ ਨਾਲ ਕੱਲਾ ਜਿਹੜਾ ਉਹ ਹੁੰਦੇ ਸੀ, ਮੇਰੇ ਸਾਨੂੰ ਲਾਹੌਰ ਪਾਕਿਸਤਾਨ ਚ ਅੱਜ ਵੀ ਹੁੰਦੀ ਹੈ ਮੇਰੇ ਸਾਨੂੰ ਇਹ ਕਬੱਡੀ ਤਾਂ।
6: ਹਾਂਜੀ, ਮਾਝੇ ਦੇ ਵਿੱਚ ਜਿਹੜੀ ਸਾਉਣ ਦੇ ਵਿੱਚ ਮੇਲੇ ਲੱਗਦੇ ਆ ਨਾ ਜਿਹੜੇ, ਤੇ ਉਹਨਾਂ ਦੇ ਵਿੱਚ ਉਹੀ ਕਬੱਡੀ ਖੇਡੀ ਜਾਂਦੀ ਹਾਲੇ ਵੀ।
5: ਅੱਛਾ ਜੀ।
6: ਹਾਂਜੀ ਹਾਂਜੀ,
5: ਸਹੀ ਹੈ, ਉੱਥੇ ਜਾਣੀ ਕਿ ਹਾਲੇ ਵੀ ਖੇਡੀ ਜਾਂਦੀ ਆ।
6: ਹਾਂਜੀ,
5: ਕਿਆ ਬਾਤ ਹੈ ਜੀ। ਤੇ ਜ਼ਰੂਰ ਤੁਸੀਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਸਾਡੇ ਨਾਲ ਕਿ ਉਹ ਗੋਲ ਮਟੋਲ ਜੀ ਨੂੰ ਕਿਸੇ ਨੇ ਨਹੀਂ ਫੜਿਆ ਹੈਗਾ, ਵਾਕਈ ਇੱਦਾਂ ਦੇ ਕਾਫੀ ਆਪਣੇ ਹੈ ਨਾ ਪਲੇਅਰ ਹੈਗੇ ਨੇ ਆਪਣੀ ਕਬੱਡੀ ਦੇ ਵਿੱਚ ਜਿਹੜੇ ਆਪਾਂ
6: ਦੇ ਜਿਹੜੇ ਪੁਰਾਣੇ ਜਿਹੜੇ ਪਲੇਅਰ ਹੋਏ, ਜਿੱਦਾਂ ਬਲਵਿੰਦਰ ਸਿੰਘ ਫਿੱਡੂ ਹੋਇਆ, ਇੱਕ ਦੇਵੀ ਦਿਆਲ ਹੋਇਆ, ਇੱਕ ਹਰਜੀਤ ਬਾਜਾ ਖਾਨਾ ਹੋਇਆ।
5: ਹਾਂਜੀ,
6: ਇੱਦਾਂ ਹੀ ਇੱਕ ਜੋਤਾ ਸਭਰਾਵਾਂ ਦਾ ਹੋਇਆ, ਉਹ ਬਹੁਤ ਤਕੜਾ ਕਬੱਡੀ ਪਲੇਅਰ ਸੀਗਾ। ਇੱਦਾਂ ਹੀ ਜੀਤਾ ਜਗਦਿਆਂ ਦਾ ਹੋਇਆ।
5: ਹਾਂਜੀ,
6: ਇੰਗਲੈਂਡ ਦਾ ਇੱਕ ਲੈਂਬਰ ਸਿੰਘ ਤੱਗੜ, ਉਹ ਬਹੁਤ ਕਬੱਡੀ ਦਾ ਮਸ਼ਹੂਰ ਪਲੇਅਰ ਹੋਇਆ।
5: ਹਾਂਜੀ
6: ਹਾਂਜੀ,
5: ਕਿਆ ਬਾਤ ਹੈ ਜੀ, ਧੰਨਵਾਦ, ਤੁਸੀਂ ਇੰਨੀ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ,
6: ਮਿਹਰਬਾਨੀ।
5: ਓਕੇ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਜ਼ਰੂਰ ਆਪਾਂ ਸੁਖਵਿੰਦਰ ਸਿੰਘ ਦਾ ਵੀ ਉਹ ਗਾਣਾ ਪਲੇ ਕਰਾਂਗੇ, ਪਰ ਉਸ ਤੋਂ ਪਹਿਲਾਂ ਅੰਗਰੇਜ਼ ਵਾਲੀ ਦੀ ਆਪਾਂ ਨੂੰ ਜਿਹੜੀ ਖੇਡ ਕਬੱਡੀ ਦੇ ਗਾਣੇ ਦੀ ਸਿਫਾਰਿਸ਼ ਆਈ ਸੀ ਉਹ ਆਪਾਂ ਜ਼ਰੂਰ ਪੂਰੀ ਕਰ ਦਾਂਗੇ, ਤੇ ਬਣੇ ਰਹੋ ਪ੍ਰੋਗਰਾਮ ਦੇ ਨਾਲ। ਤੇ ਟਿਕਟੌਕ ਵਾਲਿਓ, ਜੇ ਤੁਹਾਨੂੰ ਅੱਜ ਦਾ ਪ੍ਰੋਗਰਾਮ ਵਧੀਆ ਲੱਗ ਰਿਹਾ ਕਬੱਡੀ ਮਾਂ ਖੇਡ ਨੂੰ ਤੁਸੀਂ ਪਿਆਰ ਕਰਦੇ ਹੋ, ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਆਪਣੇ ਸਰੋਤੇ ਅੱਜ ਦੇ ਜਿਹੜੇ ਇਸ ਸ਼ੋਅ ਦੇ ਨਾਲ ਜੁੜ ਸਕਣ, ਕਿਉਂਕਿ ਸਪੈਸ਼ਲ ਆਪਾਂ ਕਬੱਡੀ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਤੇ ਤੁਹਾਡੇ ਏਰੀਏ ਦੇ ਕਿਹੜੇ ਪਲੇਅਰ ਨੇ, ਉਹਨਾਂ ਦੇ ਨਾਮ ਜ਼ਰੂਰ ਸਾਨੂੰ ਕਮੈਂਟ ਦੇ ਵਿੱਚ ਦੱਸਿਓ, ਜਾਂ ਸਾਨੂੰ ਕਾਲ ਕਰਕੇ ਦੱਸਿਓ, ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਦਾ ਨਾਮ ਚਮਕਾਇਆ। ਤੇ ਤੁਸੀਂ ਸਾਨੂੰ 204-780-8080 ਤੇ ਸਾਨੂੰ ਕਾਲ ਕਰ ਸਕਦੇ ਹੋ, ਚਾਹੇ ਮਾਝੇ ਦੀ ਗੱਲ ਹੋਵੇ, ਚਾਹੇ ਮਾਲਵੇ ਦੀ ਗੱਲ ਹੋਵੇ, ਤੇ ਚਾਹੇ ਸਾਰੇ ਪੰਜਾਬ ਦੀ ਗੱਲ ਹੋਵੇ। ਆਪਾਂ ਨੂੰ ਬਹੁਤ ਸਾਰੇ ਜਿਹੜੇ ਕਬੱਡੀ ਪਲੇਅਰ ਆਪਾਂ ਨੂੰ ਪੈਦਾ ਕਰਕੇ ਦਿੱਤੇ ਨੇ ਆਪਣੇ ਪੰਜਾਬ ਨੇ, ਤੇ ਆਪਾਂ ਨੂੰ ਬਹੁਤ ਸਾਰਾ ਪ੍ਰਾਊਡ ਵੀ ਉਹਨਾਂ ਦੇ ਤੇ। ਆਜੋ ਫਿਰ ਖੇਡ ਕਬੱਡੀ ਜਿਹੜਾ ਅੰਗਰੇਜ਼ ਵਾਲੀ ਦਾ ਗਾਣਾ ਸੁਣ ਕੇ ਫਿਰ ਉਭਰ ਹੁੰਦੇ ਹਾਂ ਜੀ।

0: सरदार जी तुहानू कुछ याद युद रहंदा या नहीं रहंदा
1: की गल होगी
0: अज अपनी वेडिंग एनिवर्सरी है तो तुसी आ कागज चक्की आने कोई गिफ्ट गुफ्ट देन दा रवाज हैगा थोड़े टब्बर च या नहीं
1: ओ सरदार नी है कोई अज मैं मिल के आया राजमान फाइनेंशियल दे राजमान होरां नू भाई जेड़ियां गल्लां उन्होंने इंश्योरेंस बारे मेरे दिमाग च पा दियां मैनू लगदा है कि एदे तो वड्डा गिफ्ट होर हो ही नहीं सकदा एनिवर्सरी ते कोई
0: जी हाँ अपनी लाइफ इंश्योरेंस क्रिटिकल इंश्योरेंस डिसेबिलिटी इंश्योरेंस सुपर वीजा ते विजिटर वीजा जा बच्चियां दी पढ़ाई लई जा अपने सुखदायक रिटायरमेंट लई फाइनेंशियल प्लानिंग करो ते इदे लई तुसी पिछले 30 सालां दे तजुर्बेकार फाइनेंशियल प्लानर राजमान नु कॉल कर सकदे हो 204-694-0731 जा करनमान नु कॉल करो 204-339-7011 भाई की होया
1: कोई खड़ी गड्डी दा ही शीशा तोड़ गया हुण मेनू समझ नहीं आउंदी मैं किथे जावां
0: तुसी मिस्टर ऑटो ग्लास वालेयां कोल जाओ रात नु कार दो सवेर तक रेडी विंडशील्ड आ गया चिप या क्रैक रिपेयर कर देंगे विंडशील्ड रिप्लेसमेंट ते वाटर लीक दी लाइफ टाइम वारंटी देंदे ने कोई अलाइनमेंट करानी है व्हील बैलेंसिंग या टायर चेंज ओवर इना कोल ही जाओ इंश्योरेंस क्लेम आप ही हैंडल कर लेंगे
2: एक कर्टेसी कार भी प्रोवाइड करदे ने कॉल करो तजिंदर सिंह होरां नू 204-430-8138 ते मिस्टर ऑटो ग्लास 90 मैकडोनल्ड एवेन्यू विनीपेग
3: वीकेंड ही खराब करता मैं नहीं करनी गल
4: ओ डार्लिंग छड़ ना दिल तू कर चिल आज यार होनी करनगे गर्जा दे वेज ते नॉन वेज प्रोडक्ट नो ग्रिल
3: सच्ची
4: मुच्ची
3: वीकेंड होवे या कोई भी ओकेजन मौके नु खास बनाउंदे ने गर्जा ब्रदर्स दे वेज ते नॉन वेज प्रोडक्ट्स कुक्ड दे अनकुक्ड प्रोडक्ट्स दी ह्यूज वैरायटी
5: गर्जा ब्रदर्स बस नाम ही काफी है
6: पैंदी है फिर तक चैंपियन
3: गर्जा मीट्स आओ खुशियां च चार चांद लाओ
5: गर्जा ब्रदर्स
7: तुसी सुन रहे हो विनीपेग दा नंबर वन पंजाबी रेडियो रेडियो धमाल जिथे धमाला पैंदियां रहणगियां सो कीप लिसनिंग रेडियो धमाल
8: ਬਿਲਕੁਲ ਜੀ ਧਮਾਲਾਂ ਪੈਂਦੀਆਂ ਰਹਿਣੀਆਂ ਅਤੇ ਅੱਜ ਦਾ ਜਿਹੜਾ ਸ਼ੋਅ ਆ ਕਬੱਡੀ ਦੇ ਉੱਤੇ ਚੱਲ ਰਿਹਾ ਅਤੇ ਬਹੁਤ ਸਾਰਾ ਤੁਹਾਡਾ ਪਿਆਰ ਮਿਲ ਰਿਹਾ ਬਹੁਤ ਸਾਰਾ ਸਤਿਕਾਰ ਮਿਲ ਰਿਹਾ ਅਤੇ ਮਾਂ ਖੇਰ ਕਬੱਡੀ ਨੂੰ ਆਪਾਂ ਕੋਟੀਨ ਕੋਟ ਸਿੱਜਦਾ ਕਰਦੇ ਹਾਂ ਕਿਉਂਕਿ ਜਿਹੜਾ ਆਪਾਂ ਵਿਦੇਸ਼ਾਂ ਦੀ ਧਰਤੀ 'ਤੇ ਆ ਕੇ ਕਬੱਡੀ ਨੂੰ ਸਿਖਰਾਂ ਤੱਕ ਲੈ ਕੇ ਗਏ ਹਾਂ ਉਹਦੇ ਵਿੱਚ ਹਰ ਇੱਕ ਪੰਜਾਬੀ ਦਾ ਯੋਗਦਾਨ ਰਿਹਾ ਆ ਕਿਉਂਕਿ ਵਿਦੇਸ਼ਾਂ ਦੇ ਵਿੱਚ ਆ ਕੇ ਵੀ ਆਪਾਂ ਮਾਂ ਖੇਡ ਕਬੱਡੀ ਨੂੰ ਨਹੀਂ ਭੁੱਲੇ ਇੱਥੇ ਆ ਕੇ ਆਪਾਂ ਬਸ ਇੰਡੀਆ ਫੋਨ ਲਾ ਕੇ ਇਹੀ ਕਹਿੰਦੇ ਸੀ ਕਿ ਦੱਸੋ ਬਈ ਆਪਣੀ ਗਰਾਊਂਡ ਵਾਸਤੇ ਕਿੰਨੇ ਪੈਸੇ ਚਾਹੀਦੇ ਅਤੇ ਖੇਡ ਕਬੱਡੀ ਕਰਾਉਣ ਵਾਸਤੇ ਦੱਸੋ ਕਿੰਨੇ ਪੈਸੇ ਚਾਹੀਦੇ ਅਤੇ ਆਪਾਂ ਡਾਲਰਾਂ ਨੂੰ ਐਂ ਕਹਿੰਦੇ ਪਾਣੀ ਵਾਂਗ ਵਰਾਇਆ ਇਹਨਾਂ ਚੀਜ਼ਾਂ ਦੇ ਲਈ ਅਤੇ ਤਾਂ ਕਰਕੇ ਆਪਣੀ ਜਿਹੜੀ ਮਾਂ ਖੇਡ ਕਬੱਡੀ ਆ ਜਿਹੜੀ ਪੈਸਿਆਂ ਤੋਂ ਰੁਪਈਆਂ ਅਤੇ ਰੁਪਈਆਂ ਤੋਂ ਡਾਲਰਾਂ ਤੱਕ ਪਹੁੰਚੀ ਆ ਅਤੇ ਉਹਦੇ ਵਿੱਚ ਹਰ ਇੱਕ ਪੰਜਾਬੀ ਦਾ ਯੋਗਦਾਨ ਆ ਜਿਹੜੇ ਉੱਥੇ ਰਹਿ ਕੇ ਵੀ ਮਿਹਨਤ ਕਰਦੇ ਨੇ ਅਤੇ ਜਿਹੜੇ ਕਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਹਰ ਇੱਕ ਕੰਟਰੀ ਦੇ ਵਿੱਚ ਜਾ ਕੇ ਆਪਾਂ ਯੋਗਦਾਨ ਪਾਇਆ ਇੱਥੋਂ ਆਪਾਂ ਡਾਲਰਾਂ ਦੀ ਵਰਖਾ ਕੀਤੀ ਕਿਉਂਕਿ ਆਪਾਂ ਚਾਹੁੰਦੇ ਸੀਗੇ ਕਿ ਆਪਾਂ ਕਬੱਡੀ ਨੂੰ ਸਿਖਰਾਂ ਤੱਕ ਲੈ ਕੇ ਜਾਈਏ ਅਤੇ ਅੱਜ ਜਿਹੜੇ ਕਬੱਡੀ ਸਿਖਰਾਂ ਤੱਕ ਆ ਤਾਂ ਉਹਦੇ ਵਿੱਚ ਇਕੱਲੇ ਇਕੱਲੇ ਪੰਜਾਬੀ ਦਾ ਬਹੁਤ ਸਾਰਾ ਯੋਗਦਾਨ ਆ ਅਤੇ ਆਪਾਂ ਨੂੰ ਇੱਕ ਫਰਮਾਇਸ਼ ਆਈ ਸੀ ਕਿ ਸੁਖਵਿੰਦਰ ਸਿੰਘ ਦਾ ਗਾਣਾ ਜ਼ਰੂਰ ਲਾਇਆ ਜੋ ਕਬੱਡੀ ਦਾ ਜਿਹੜਾ ਉਹਨਾਂ ਨੇ ਗਾਇਆ ਹੋਇਆ ਅਤੇ ਆਪਾਂ ਉਹ ਫਾਈਂਡ ਕਰ ਚੁੱਕੇ ਹਾਂ ਅਤੇ ਆਪਾਂ ਵੀ ਗਾਣਾ ਪਲੇ ਕਰਦੇ ਹਾਂ ਤੁਹਾਡੇ ਲਈ ਪਰ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਆਟੋ ਗਲਾਸ ਸ਼ੌਪ ਦੀ ਜਿਹੜੀ ਲੋਕੇਸ਼ਨ ਚੇਂਜ ਹੋ ਚੁੱਕੀ ਆ ਜੀ 484 ਸੈਂਟ ਮੇਰੀ ਰੋਡ ਦੇ ਉੱਤੇ ਨਵੀਂ ਲੋਕੇਸ਼ਨ ਆ ਚੁੱਕੀ ਇਹਨਾਂ ਦੀ 204-430-8138 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨਾਲ ਤਾਂ ਢਿੱਲੋ ਲਾਈਟਿੰਗ ਵਾਲਿਆਂ ਨਾਲ ਸੰਪਰਕ ਕਰ ਲਓ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਬ੍ਰਾਂਡਡ ਲਾਈਟ ਚਾਹੀਦੀ ਹੋਵੇ ਹੋਲਸੇਲ ਪ੍ਰਾਈਜ਼ ਦੇ ਉੱਤੇ ਚਾਹੀਦੀ ਹੋਵੇ ਵਾਰੰਟੀ ਚਾਹੀਦੀ ਹੋਵੇ ਨਾਲ ਹੋਰ ਕੀ ਚਾਹੀਦਾ ਬਸ 955 ਸੈਂਟ ਜੇਮਸ ਸਟਰੀਟ 'ਤੇ ਵਿਜ਼ਿਟ ਕਰ ਲਓ 204-919-5540 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਟਾਊਨ ਆਟੋ ਬਾਡੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆਏ ਨੇ ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ 146 ਐਲੀਜ਼ਾਬੈਥ ਸਟਰੀਟ ਦੇ ਉੱਤੇ ਨੇ ਜੀ 204-421-1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ MPI ਦੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਕਲੇਮ ਹੋਵੇ ਤੁਹਾਡਾ ਜਾਂ ਤੁਹਾਡੇ ਗਲਾਸ ਟੁੱਟ ਗਿਆ ਹਿਲ ਕਲੇਮ ਹੋਵੇ ਜਾਂ ਐਕਸੀਡੈਂਟ ਕਲੇਮ ਹੋਵੇ ਬਸ ਤੁਸੀਂ ਸਿੱਧਾ ਵਿਜ਼ਿਟ ਕਰ ਲਓ ਤੁਹਾਡੀ ਗੱਡੀ ਰਿਪੇਅਰ ਹੋ ਜੂਗੀ ਤਸੱਲੀ ਬਖਸ਼ ਰਿਪੇਅਰ ਕਰਕੇ ਦੇਣਗੇ ਜਿੰਨੇ ਦਿਨ ਗੱਡੀ ਤੁਹਾਡੀ ਰਿਪੇਅਰ ਹੋ ਗਈ ਉਹਨਾਂ ਦਿਨ ਵਾਸਤੇ ਆਪਦੀ ਗੱਡੀ ਯੂਜ਼ ਕਰਨ ਵਾਸਤੇ ਵੀ ਦੇ ਦੇਣਗੇ ਜੇ ਤੁਹਾਡੇ ਕੋਲ ਰੈਂਟਲ ਗੱਡੀ ਇਨਕਲੂਡ ਨਹੀਂ ਹੈਗੀ ਬਸ ਸ਼ਰਤ ਇਹ ਹੈ ਕਿ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਜ਼ਰੂਰ ਦੇ ਦੇਣਾ ਆ ਤਾਂ ਦੁਬਾਰਾ ਨੋਟ ਕਰ ਲਓ ਨੰਬਰ ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ ਵਾਲਿਆਂ ਦਾ 146 ਐਲੀਜ਼ਾਬੈਥ ਸਟਰੀਟ ਦੇ ਉੱਤੇ ਨੇ ਜੀ 204-421-1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਰੋਇਲ ਫਰਨੀਚਰ ਨੂੰ ਬਹੁਤ ਸਾਰਾ ਤੁਸੀਂ ਪਿਆਰ ਦਿੱਤਾ ਤੁਹਾਡੇ ਲਈ ਹਰ ਇੱਕ ਤਰ੍ਹਾਂ ਦਾ ਫਰਨੀਚਰ ਹੈ ਜਿਹੜਾ ਬੜੇ ਹੀ ਘੱਟ ਪ੍ਰਾਈਜ਼ ਦੇ ਉੱਤੇ ਜਿਹੜਾ ਲੱਗਿਆ ਹੋਇਆ ਫਾਈਨੈਂਸ ਵੀ ਕਰਕੇ ਦੇ ਦੇਣਗੇ 6 ਮੰਥ ਤੋਂ ਲੈ ਕੇ 2 ਸਾਲ ਦੀ 0% ਇੰਟਰਸਟ ਰੇਟ ਦੇ ਉੱਤੇ 7 ਦਿਨ ਓਪਨ ਨੇ 16-10 ਸੈਂਟ ਜੇਮਸ ਸਟਰੀਟ ਦੇ ਉੱਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਅਤੇ ਕਾਲ ਵੀ ਕਰ ਸਕਦੇ ਹੋ ਸੁਪਿੰਦਰ ਬੋਪਾਰੀ ਨੂੰ ਸੰਪਰਕ ਕਰ ਲਓ 204-990-9097 ਦੇ ਉੱਤੇ ਗੁਰਦੀਸ਼ ਬੋਪਾਰੀ ਨਾਲ ਸੰਪਰਕ ਕਰ ਲਓ 204-599-3611 ਦੇ ਉੱਤੇ ਆ ਜਾਓ ਫਿਰ ਕਬੱਡੀ ਸੌਂਗ ਸੁਖਵਿੰਦਰ ਸਿੰਘ ਦਾ ਜਿਹੜਾ ਸੁਣ ਲਈਏ ਅਤੇ ਫਿਰ ਰੂਬਰੂ ਹੁੰਦੇ ਹਾਂ ਜੀ ਟਿਕਟੋਕ ਵਾਲੇ ਜੇ ਪ੍ਰੋਗਰਾਮ ਤੁਹਾਨੂੰ ਵਧੀਆ ਲੱਗ ਰਿਹਾ ਕਬੱਡੀ ਨੂੰ ਪਿਆਰ ਕਰਦੇ ਹੋ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਥੋੜ੍ਹਾ ਜਿਹਾ ਸਾਨੂੰ ਪਤਾ ਲੱਗ ਜਾਏ ਕਿ ਟਿਕਟੋਕ ਵਾਲੇ ਵੀ ਪ੍ਰੋਗਰਾਮ ਨੂੰ ਲਾਈਕ ਕਰ ਰਹੇ ਨੇ ਪ੍ਰੋਗਰਾਮ ਪਸੰਦ ਕਰ ਰਹੇ ਹੋ

0: This is CKJS 92.7 FM and HD1 Winnipeg.
1: Jim Gauthier Chevrolet, the cornerstone of the Gauthier Auto Group since 1980, provides the selection, price, and experience that customers crave each and every time. Which is why everyone loves a Gauthier deal. Whether you're pre-ordering your dream vehicle from the factory, choosing from the many new Chevrolet or GM vehicles on the lot, picking up a pre-owned, or seeking maintenance, Jim Gauthier Chevrolet has been doing it right the first time for over 40 years. Jim Gauthier Chevrolet, still at 1400 McPhillips.
2: 92.7 FM CKJS welcomes the X back to Exhibition Park.
3: Take part in one of Winnipeg's favorite summer traditions, June 12 to 21st.
2: With exciting midway rides, live entertainment, cultural nights, delicious food,
3: and fun for the whole family.
2: You can experience the sights,
3: sounds,
2: tastes, and excitement on us. Visit CKJS.com now to get your name and to win a pair of tickets for you and a friend.
3: The X returns June 12 to 21st
2: at Exhibition Park.
3: Be there
2: with 92.7 FM CKJS.
0: Crystal clear on your FM and HD radio. 92.7 FM CKJS.
4: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਆਪਣਾ ਸਪੈਸ਼ਲ ਕਬੱਡੀ ਦੇ ਉੱਤੇ ਅਤੇ ਬਹੁਤ ਸਾਰਾ ਤੁਹਾਡਾ ਭਰਵਾਂ ਹੁੰਗਾਰਾ ਮਿਲ ਰਿਹਾ ਬੈਕ ਟੂ ਬੈਕ ਤੁਸੀਂ ਕਾਲ ਕਰਕੇ ਔਰ ਕਮੈਂਟ ਕਰਕੇ ਰਿਸਪੋਂਸ ਦੇ ਰਹੇ ਹੋ ਅਤੇ ਆਪਾਂ ਤੁਹਾਡੀਆਂ ਕਾਲਾਂ ਲੈਣੀਆਂ ਸਟਾਰਟ ਕੀਤੀਆਂ ਹੋਈਆਂ ਇੱਕ ਹੋਰ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ ਅਤੇ ਆਪਾਂ ਕਾਲ ਅਟੈਂਡ ਕਰ ਲਈਏ ਉਸ ਤੋਂ ਪਹਿਲਾਂ ਤੁਹਾਡੇ ਨਾਲ ਥੋੜ੍ਹੀ ਜਿਹੀ ਜਾਣਕਾਰੀ ਸਾਂਝੀ ਕਰਕੇ ਕਿ ਦਰਸ਼ਨ ਆਟੋ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਰਿਪੇਅਰ ਕਰਾਉਣੀ ਹੋਵੇ ਜਾਂ ਸਰਵਿਸ ਕਰਾਉਣੀ ਹੋਵੇ 352 ਪਾਪੂਲਰ ਅਵੈਨਿਊ ਤੇ ਤੁਸੀਂ ਸੰਪਰਕ ਕਰ ਸਕਦੇ ਦਰਸ਼ਨ ਗਿੱਲ ਜੀ ਨਾਲ 204-416-0030 ਤੇ ਸੰਪਰਕ ਕਰ ਸਕਦੇ ਹੋ ਅਤੇ ਕਾਲਰ ਅਟੈਂਡ ਕਰ ਲਈਏ ਜੀ ਰੇਡੀਓ ਤੇ ਮਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
5: ਹਾਂਜੀ ਗਵੀ ਜੀ
4: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ
5: ਵਧੀਆ ਜੀ ਵਧੀਆ ਅੱਜ ਕਬੱਡੀ ਦਾ ਰੱਖਿਆ ਹੋਇਆ ਤੁਹਾਡਾ ਵਿਸ਼ਾ
4: ਹਾਂਜੀ ਹਾਂਜੀ ਹਾਂਜੀ
5: ਗਵੀ ਮੇਰਾ ਇੱਕ ਸਵਾਲ ਆ ਤੈਨੂੰ
4: ਹਾਂਜੀ ਹਾਂਜੀ
5: ਕਿ ਵੀ ਕਬੱਡੀ ਦੇ ਉੱਤੇ ਇੱਕ ਕਮੈਂਟਰੀ ਕਰਦੇ ਆ
4: ਹਾਂਜੀ ਹਾਂਜੀ ਹਾਂਜੀ
5: ਤੇ ਦੋ ਬੜੇ ਮਸ਼ਹੂਰ ਬੰਦੇ ਕਮੈਂਟਰੀ ਦੇ ਹੋਏ ਆ ਵੀ ਜਿਨ੍ਹਾਂ ਨੂੰ ਸਪੈਸ਼ਲ
4: ਪਹਿਲਾਂ ਤਾਂ ਵੈਸੇ ਯਾਦ ਸੀਗਾ ਹੁਣ ਤੁਸੀਂ ਪੁੱਛਿਆ ਇੱਕ ਮੈਨੂੰ ਭੁੱਲ ਗਿਆ ਤੇ
5: ਕੋਈ ਯਾਦ ਨੀ ਸੀਗਾ
4: ਨਹੀਂ ਨਹੀਂ ਪਹਿਲਾਂ ਤਾਂ ਯਾਦ ਸੀਗਾ ਉਹ ਬੜੇ ਮਸ਼ਹੂਰ ਨੇ ਇੱਕ ਤਾਂ ਅਮਰੀਕ ਖੋਸਾ ਕੋਟਲਾ
5: ਨਹੀਂ ਨਹੀਂ ਉਹ ਉਦੋਂ ਵੀ ਬਹੁਤ ਮਸ਼ਹੂਰ ਹੈਗੇ ਆ ਜਿਹੜੇ ਇੰਟਰਨੈਸ਼ਨਲ ਪੱਧਰ ਤੇ ਵੀ ਜਾ ਕੇ ਕਮੈਂਟਰੀ ਕੀਤੀ ਹੋਈ ਆ ਜਿਨ੍ਹਾਂ ਨੇ ਮਤਲਬ ਕਿ ਵਿਦੇਸ਼ਾਂ
4: ਅਮਨ ਲੋਪੋ
5: ਨਹੀਂ ਫਿਰ ਯਾਦ ਨੀ ਆਉਣਾ ਮੈਂ ਤੁਹਾਨੂੰ ਦੱਸ ਹੀ ਦਿੰਦਾ
4: ਚਲੋ ਤੁਸੀਂ ਦੱਸੋ
5: ਮੱਖਣ ਹਕੀਮਪੁਰੀ
4: ਅੱਛਾ ਮੱਖਣ ਹਕੀਮਪੁਰੀ ਨਹੀਂ ਇਹ ਤਾਂ ਨਹੀਂ ਯਾਦ ਸੀਗਾ ਮੈਂ ਕਹਿੰਦਾ
5: ਰਾਜਵਿੰਦਰ ਰੰਡਿਆਲਾ
4: ਆਹ ਕੀ ਬਾਤ ਹੈ ਰਾਜਵਿੰਦਰ
5: ਰੰਡਿਆਲਾ ਉਹਨਾਂ ਦੀ ਕਮੈਂਟਰੀ ਨਾ ਇੰਨੀ ਬਾ ਕਮਾਲ ਹੁੰਦੀ ਹੈਗੀ ਆ ਕਿ ਉਹ ਦੇਖਣ ਵਾਲੀ ਹੈ
4: ਕੀ ਬਾਤ ਹੈ ਜੀ
5: ਬੜੀ ਵਧੀਆ ਤੇ ਮੱਖਣ ਬਰਾੜ ਵੀ ਕਰਦਾ ਰਿਹਾ ਕਮੈਂਟਰੀ ਦਾ ਪਰ ਇਹਨਾਂ ਨੂੰ ਸਪੈਸ਼ਲ ਬੰਦਿਆਂ ਨੂੰ ਸੱਦਿਆ ਜਾਂਦਾ ਸੀ
4: ਅੱਛਾ ਜੀ
5: ਉਹ ਕਿਤੇ ਦੋਨਾਂ ਬੰਦਿਆਂ ਦੇ ਨਾਮ ਪਾ ਕੇ ਯੂਟਿਊਬ ਤੇ ਦੇਖ ਲਈ ਦਿਨ ਪਤਾ ਲੱਗ ਗਈ
4: ਹਾਂਜੀ ਹਾਂਜੀ ਜ਼ਰੂਰ ਸੁਣਾਂਗੇ ਜੀ
5: ਚਲੋ ਠੀਕ ਹੈ
4: ਓਕੇ ਓਕੇ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ ਬਹੁਤ ਬਹੁਤ ਧੰਨਵਾਦ ਜੀ
5: ਧੰਨਵਾਦ
4: ਖੇਡ ਕਬੱਡੀ ਕਿਉਂਕਿ ਕਮੈਂਟਰੀ ਦਾ ਬੜਾ ਯੋਗਦਾਨ ਹੈ ਕਿਉਂਕਿ ਖੇਡ ਦੇ ਵਿੱਚ ਜਦੋਂ ਇੱਕ ਕਮੈਂਟਰੀ ਵਾਲਾ ਕਮੈਂਟਰੀ ਕਰ ਰਿਹਾ ਹੁੰਦਾ ਤਾਂ ਉਸ ਟਾਈਮ ਖੇਡ ਦੇ ਵਿੱਚ ਜਾਨ ਪੈ ਜਾਂਦੀ ਹੈ ਅਤੇ ਫਿਰ ਇੱਦਾਂ ਹੁੰਦਾ ਕਿ ਜਦੋਂ ਜੱਫੇ ਲੱਗ ਰਹੇ ਹੁੰਦੇ ਅਤੇ ਉਦੋਂ ਜਿਹੜੇ ਆਪਾਂ ਸਾਈਡਾਂ 'ਤੇ ਵੀ ਬੈਠੇ ਹੁੰਦੇ ਆਪਣਾ ਵੀ ਜ਼ੋਰ ਲੱਗ ਜਾਂਦਾ ਅਤੇ ਕਮੈਂਟਰੀ ਵਾਲਿਆਂ ਦਾ ਵੀ ਫੁੱਲ ਜ਼ੋਰ ਲੱਗਿਆ ਹੁੰਦਾ ਕਿਉਂਕਿ ਕਮੈਂਟਰੀ ਤੋਂ ਬਿਨਾਂ ਵੀ ਆਪਣੀ ਖੇਡ ਕਬੱਡੀ ਅਧੂਰੀ ਹੋ ਜਾਂਦੀ ਅਤੇ ਬਹੁਤ ਸਾਰੇ ਨਾਮੀ ਕਮੈਂਟਰੀ ਵਾਲੇ ਨੇ ਅਤੇ ਉਹਨਾਂ ਦੇ ਨਾਮ ਆਪਾਂ ਨੂੰ

0: ਟਾਈਮ ਦੱਸਿਆ ਮੈਂ ਕਿਹਾ ਵੀ ਉਹਨੂੰ ਵੀ ਯਾਦ ਕਰ ਲਓ।
1: ਬਿਲਕੁਲ ਜੀ ਬਿਲਕੁਲ, ਬਹੁਤ ਸਾਰੇ ਆਪਣੇ ਪਲੇਅਰ ਨੇ। ਹਾਂਜੀ
0: ਫਿਰੋਜ਼ਸ਼ਾਹ ਤੋਂ ਆਏ।
1: ਅੱਛਾ ਫਿਰੋਜ਼ਸ਼ਾਹ ਤੋਂ, ਸਹੀ ਆ ਸਹੀ ਆ। ਫਿਰੋਜ਼ਸ਼ਾਹ ਵੀ ਇੱਕ
0: ਬਹੁਤ
1: ਧੰਨੇ ਸ਼ਹੀਦ ਹੁੰਦੀ ਆ। ਹਾਂਜੀ ਹਾਂਜੀ ਹਾਂਜੀ, ਧੰਨਾ ਸ਼ਹੀਦ ਬਿਲਕੁਲ। ਹਾਂਜੀ ਇੱਕ ਮਈਆਂ ਸਿੰਘ ਵਾਲਾ,
0: ਮਈਆਂ ਵਾਲੇ ਜੀ ਹਾਂਜੀ, ਬਹੁਤ ਵੱਡਾ ਹੁੰਦਾ।
1: ਹਾਂਜੀ ਬਹੁਤ ਵੱਡਾ ਟੂਰਨਾਮੈਂਟ
0: ਵੀ ਹੁੰਦਾ ਜੀ।
1: ਕਿੱਥੇ?
0: ਆਪਣੇ ਸਾਧੂ ਵਾਲੇ ਜੀ।
1: ਸਾਧੂ ਵਾਲਾ, ਹਾਂਜੀ ਹਾਂਜੀ, ਸਾਧੂ ਵਾਲੇ ਵੀ ਹੁੰਦਾ ਆ।
0: ਸਾਧੂ ਵਾਲੇ,
1: ਅੱਛਾ ਅੱਛਾ ਜੀ। ਦੇਖੋ ਕਿੰਨੀਆਂ ਥਾਵਾਂ ਤੇ ਆਪਣੀ ਕਬੱਡੀ ਹੁੰਦੀ ਹੈ ਨਾ, ਕਿੰਨੇ ਆਪਾਂ ਨੂੰ ਨਾਮੀ ਕਲਾਕਾਰ ਉਹ ਮਿਲ ਜਾਂਦੇ ਨੇ, ਕਮੈਂਟਰੀ ਵਾਲੇ ਮਿਲ ਜਾਂਦੇ ਨੇ, ਫਿਰ ਕਬੱਡੀ ਖੇਡਣ ਵਾਲੇ ਮਿਲ ਜਾਂਦੇ ਨੇ ਆਪਣੇ।
0: ਪਹਿਲਾਂ ਆਪਣੇ ਰੈਂਪਾ ਕਰਦਾ ਹੁੰਦਾ ਸੀ ਕਮੈਂਟਰੀ ਜੀ, ਬਹੁਤ ਵਧੀਆ ਜੀ।
1: ਅੱਛਾ ਜੀ,
0: ਗੱਜਣ ਵਾਲੇ ਤੋਂ ਜੀ।
1: ਬੁੱਕਣ ਵਾਲੇ ਤੋਂ?
0: ਗੱਜਣ ਵਾਲੇ ਤੋਂ, ਗੱਜਣ ਵਾਲੇ।
1: ਅੱਛਾ ਗੱਜਣ ਵਾਲੇ ਤੋਂ, ਓਕੇ ਓਕੇ ਜੀ।
0: ਨਿੱਕੇ ਨਿੱਕੇ ਹੁੰਦੇ ਸੀ ਤੇ ਉਦੋਂ ਉਹਦੀ ਬਹੁਤ ਕਮੈਂਟਰੀ, ਉਦੋਂ ਤਾਂ ਚਲੋ ਬਹੁਤ ਕਰਨ ਲੱਗ ਪਏ ਕਾਫੀ ਜਾਣੇ।
1: ਹਾਂਜੀ ਹਾਂਜੀ, ਕਮੈਂਟਰੀ ਦਾ ਵੀ ਇੱਕ ਵੱਖਰਾ ਹੀ ਯੋਗਦਾਨ ਰਹਿ ਜਾਂਦਾ ਹੈ ਨਾ, ਇੱਕ ਕਮੈਂਟਰੀ ਸੁਣਨ ਦਾ ਵੀ ਇੱਕ ਵੱਖਰਾ ਹੀ ਸਵਾਦ ਹੁੰਦਾ ਹੈ ਨਾ, ਉੱਥੇ ਜਦੋਂ ਬੈਠੇ ਹੁੰਦੇ ਹਾਂ ਤੇ ਕਮੈਂਟਰੀ ਚੱਲ ਰਹੀ ਹੁੰਦੀ ਹੈ।
0: ਸਹੀ ਗੱਲ ਹੈ।
1: ਤੇ ਜੇ ਕਮੈਂਟਰੀ ਨਹੀਂ ਚੱਲ ਰਹੀ ਹੁੰਦੀ, ਭਾਵੇਂ ਜੱਫਾ ਜਿੰਨਾ ਮਰਜ਼ੀ ਟੌਪ ਦਾ ਲੱਗ ਰਿਹਾ ਹੋਵੇ, ਜੇ ਕਮੈਂਟਰੀ ਨਹੀਂ ਵਧੀਆ ਚੱਲ ਰਹੀ, ਫਿਰ ਉਹ ਆਪਾਂ ਨੂੰ ਮਜ਼ਾ ਨਹੀਂ ਆਉਂਦਾ ਹੈਗਾ, ਹੈ ਨਾ।
0: ਹਾਂਜੀ ਹਾਂ,
1: ਕਮੈਂਟਰੀ ਦਾ ਬੜਾ ਯੋਗਦਾਨ ਆ।
0: ਹਾਂਜੀ,
1: ਤੁਸੀਂ ਕਿਹੜੇ ਕਿਹੜੇ ਕਮੈਂਟਰ ਨੂੰ ਸੁਣਿਆ ਹੋਇਆ?
0: ਹਾਂਜੀ ਖੋਸਾ ਕੋਟਲਾ ਨੂੰ ਵੀ ਸੁਣਿਆ ਜੀ।
1: ਹਾਂਜੀ,
0: ਜਿਹੜੇ ਹਕੀਮ ਪੌਰ ਦੱਸਿਆ ਜੀ, ਉਹ ਵੀ ਬਹੁਤ ਵਧੀਆ ਜੀ।
1: ਅੱਛਾ ਜੀ,
0: ਹਾਂਜੀ ਰੈਂਪਾ ਵੀ ਸੁਣਦੇ ਰਹੇ। ਰੈਂਪਾ ਤਾਂ ਆਪਣੇ ਉਦੋਂ ਟੂਰਨਾਮੈਂਟ ਆਏ ਨੇੜੇ ਨੇੜੇ ਸਾਰੇ ਪਿੰਡਾਂ 'ਚ ਇਹੀ ਹੁੰਦਾ ਸੀਗਾ ਜੀ ਬਾਲਾ।
1: ਅੱਛਾ ਅੱਛਾ,
0: ਕੋਟ ਕਰੋੜ ਦੀ ਆਪਣੀ ਟੀਮ ਬਹੁਤ ਤਕੜੀ ਰਹੀ ਜੀ, ਤੁਹਾਡੇ ਗੁਆਂਢੀ ਕੋਟ ਕਰੋੜ।
1: ਹਾਂ, ਕੋਟ ਕਰੋੜ ਦੀ ਕਾਫੀ ਟੀਮ ਬਹੁਤ ਤਕੜੀ ਆ ਬਾਕੀ।
0: ਮੰਦਰ ਹੋ ਰਹੀ ਬਹੁਤ ਤਕੜੇ, ਸ਼ੇਖ ਮਾਲੇ ਮੰਦਰ ਹੋ ਰਹੀ, ਉਹ ਵੀ ਸ਼ੇਖ ਮਾਲੀ ਵੀ ਇੱਕ ਟਾਈਮ।
1: ਹਾਂਜੀ ਹਾਂਜੀ,
0: ਤਕੜੀ ਟੀਮ ਸੀਗੀ। ਹਾਂਜੀ, ਬਹੁਤ ਤਕੜੀਆਂ ਆਪਣੇ ਏਰੀਆ ਦੇ ਚੰਗੇ ਹੀ ਪਲੇਅਰ ਪਹਿਲਾਂ।
1: ਚਲੋ ਧੰਨਵਾਦ, ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ ਆਪਣੇ ਜਿਹੜੇ ਫਿਰੋਜ਼ਪੁਰ ਦੇ ਏਰੀਏ ਦੀ, ਤਲਵੰਡੀ ਭਾਈ ਦੇ ਏਰੀਏ ਦੀ, ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ।
0: ਠੀਕ ਹੈ ਬਾਈ,
1: ਓਕੇ ਓਕੇ, ਧੰਨਵਾਦ ਜੀ। ਅਤੇ ਹੋਰ ਤੁਸੀਂ ਵੀ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹੋ, ਮਾਝਾ ਮਾਲਵਾ ਦੁਆਬਾ ਸਾਰੀ ਆਪਾਂ ਕਬੱਡੀ ਖੇਡਦੇ ਹਾਂ, ਅਤੇ ਕਿਹੜੇ ਕਿਹੜੇ ਪਲੇਅਰ ਨੇ ਤੁਹਾਡੇ, ਅਤੇ ਕਿੱਥੇ ਕਿੱਥੇ ਤੁਹਾਡੇ ਮੇਲੇ ਲੱਗਦੇ ਨੇ ਜਿੱਥੇ ਕਬੱਡੀ ਨੂੰ ਆਪਾਂ ਭਰਵਾਂ ਹੁੰਗਾਰਾ ਦਵਾਉਂਦੇ ਹਾਂ, ਅਤੇ ਤੁਹਾਡੇ ਕਿਹੜੇ ਕਿਹੜੇ ਹੋਰ ਕਮੈਂਟਰ ਨੇ ਤੁਹਾਡੇ ਏਰੀਏ ਦੇ, ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਜੀ ਜਾਣਕਾਰੀ ਅੱਜ, ਕਿਉਂਕਿ ਬਹੁਤ ਟਾਈਮ ਬਾਅਦ ਇੱਦਾਂ ਦਾ ਸਪੈਸ਼ਲ ਆਪਾਂ ਲੈ ਕੇ ਆਏ ਹਾਂ ਜਿਹੜਾ ਸਪੈਸ਼ਲ ਕਬੱਡੀ ਦੇ ਉੱਤੇ ਪ੍ਰੋਗਰਾਮ ਆ, ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਆਪਾਂ ਕਬੱਡੀ ਦੇ ਉੱਤੇ ਲੈ ਕੇ ਆਏ ਹੋਏ, ਤੁਸੀਂ ਆਪਦਾ ਯੋਗਦਾਨ ਪਾ ਸਕਦੇ ਹੋ 204-780-8182 ਦੇ ਉੱਤੇ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਅਤੇ ਬਲਕਾਰਨ ਖਿੱਲੇ ਦਾ ਅਤੇ ਮਨਜਿੰਦਰ ਗੁਲਸ਼ਨ, ਉਹਨਾਂ ਦਾ ਵੀ ਕਬੱਡੀ ਸੌਂਗ ਆਇਆ ਹੋਇਆ ਸੀਗਾ, ਅਤੇ ਉਹ ਵੀ ਚੱਕੇ ਜਾਮ, ਉਹ ਵੀ ਆਪਾਂ ਜ਼ਰੂਰ ਪਲੇ ਕਰਾਂਗੇ, ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਥੋੜ੍ਹੀ ਜਿਹੀ ਜਾਣਕਾਰੀ ਸਾਂਝੀ ਕਰ ਦਈਏ। ਫੋਕਸ ਇੰਸ਼ੋਰੈਂਸ ਅਤੇ ਫਾਈਨੈਂਸ਼ੀਅਲ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ। ਲਾਈਵ ਡਿਸਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ, ਵਿਜ਼ਟਰ ਇੰਸ਼ੋਰੈਂਸ ਬਾਰੇ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ, ਜਾਂ RRSP, TFSA, RESP ਜਾਂ ਕਮਰਸ਼ਲ ਮੋਰਗੇਜ ਦੇ ਸਪੈਸ਼ਲ ਨੇ ਜੀ ਵੀਰ ਇੰਦਰ ਸਿੰਘ ਬਹਿਲ ਜੀ, 204-230-4431 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਸਿਮਰਜੀਤ ਸਿੰਘ ਜੈਸਵਾਲ ਨਾਲ ਸੰਪਰਕ ਕਰ ਸਕਦੇ ਹੋ 204-688-3357 ਦੇ ਉੱਤੇ। ਅਤੇ ਗੰਡੂ ਆਟੋ ਸੇਲ ਵਾਲੇ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਨੇ, ਹੁਣ ਗਰਮੀਆਂ ਦਾ ਮੌਸਮ ਆ ਚੁੱਕਿਆ, ਜੇ ਤੁਹਾਨੂੰ ਹੈਗਾ ਕਿ ਆਪਦੀ ਫੈਮਿਲੀ ਦੇ ਨਾਲ ਹੁਣ ਆਪਦੀ ਕਾਰ ਹੋਵੇ ਤਾਂ ਫਿਰ ਘੁੰਮਣ ਫਿਰਨ ਜਾਈਏ, ਫਿਰ ਸਵਾਦ ਆ, ਤੁਹਾਨੂੰ ਦੱਸ ਦਈਏ ਕਿ ਯੂਜ਼ਡ ਕਾਰਾਂ, ਵੈਨਾਂ, SUV ਸਾਰਾ ਕੁਝ ਮਿਲ ਜੂਗਾ ਤੁਹਾਨੂੰ ਬੜੇ ਹੀ ਲੋਅਰ ਪ੍ਰਾਈਸ ਦੇ ਉੱਤੇ, ਮੇਜਰ ਮਿਨਰ ਰਿਪੇਅਰ ਵੀ ਕਰਕੇ ਦੇ ਦੇਣਗੇ, ਹਰ ਇੱਕ ਤਰ੍ਹਾਂ ਦੇ ਮਾਡਲ ਦੀ ਬ੍ਰੈਂਡ ਨਿਊ ਯੂਜ਼ਡ ਟਾਇਰ ਵੀ ਮਿਲ ਜਾਣਗੇ ਬੜੇ ਹੀ ਘੱਟ ਪ੍ਰਾਈਸ ਦੇ ਉੱਤੇ। ਹੋਰ ਕੀ ਚਾਹੀਦਾ, 222 ਮੈਕਵਲ ਸਟਰੀਟ ਦੇ ਉੱਤੇ ਮਹਿੰਦਰ ਸਿੰਘ ਗੰਡੂ ਜੀ ਨਾਲ ਸੰਪਰਕ ਕਰ ਲਓ ਜੀ, 204-227-8028 ਦੇ ਉੱਤੇ। ਅਤੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਅਟੈਂਡ ਕਰ ਲਈ ਜੀ ਰੇਡੀਓ ਧਮਾਲ ਦੇ, ਤੁਹਾਡਾ ਬਹੁਤ ਸਵਾਗਤ ਹੈ ਜੀ। ਹਾਂਜੀ ਹਾਂਜੀ,
2: ਕਬੱਡੀ ਦਾ ਚੱਲ ਰਿਹਾ, ਅਸੀਂ ਤਾਂ ਯੂਪੀ ਰਹੇ, ਯੂਪੀ ਦੀ ਕਬੱਡੀ ਤੇ ਪੰਜਾਬ ਦੀ ਕਬੱਡੀ ਦਾ ਫਰਕ ਹੁੰਦਾ ਜੀ।
1: ਯੂਪੀ ਦੀ ਕਬੱਡੀ ਤੇ ਪੰਜਾਬ ਦੀ ਕਬੱਡੀ?
2: ਹਾਂਜੀ, ਉਹਦੇ ਥੋੜਾ ਫਰਕ ਹੁੰਦਾ ਜੀ ਉੱਥੇ ਕਬੱਡੀ ਦਾ।
1: ਅੱਛਾ ਜੀ,
2: ਸਾਡੇ ਸਕੂਲ ਦੇ ਵਿੱਚ ਟੂਰਨਾਮੈਂਟ ਹੁੰਦੇ ਸੀ, ਅਸੀਂ ਪੜ੍ਹਦੇ ਹੁੰਦੇ ਸੀਗੇ।
1: ਹਾਂਜੀ,
2: ਉੱਥੇ ਨਾ ਲਾਲ ਤੇ ਲਾਲ ਝੰਡੀ ਹੁੰਦੀ ਤੇ ਸੈਂਟਰ ਦੇ ਵਿੱਚ, ਤੇ ਦੋ ਹਰੀਆਂ ਝੰਡੀਆਂ ਤੇ ਸਾਈਡ ਦੇ ਵਿੱਚ।
1: ਅੱਛਾ ਜੀ,
2: ਉਹ ਝੰਡੀ ਪੱਟਣ ਤੇ ਨਾ ਜ਼ਿਆਦਾ ਨੰਬਰ ਮਿਲਦੇ ਹੁੰਦੇ ਸੀ ਜੀ ਰੇਡਰ ਨੂੰ।
1: ਅੱਛਾ, ਜੇ ਝੰਡੀ ਪੱਟਤੀ,
2: ਜੇ ਝੰਡੀ ਪੱਟ ਕੇ ਲਿਆਉਣੀ ਤਾਂ ਜ਼ਿਆਦਾ ਨੰਬਰ ਮਿਲਦੇ ਸੀ ਰੇਡਰ ਨੂੰ, ਬਈ ਹਰੀ ਝੰਡੀ ਦੇ ਘੱਟ ਹੁੰਦੇ ਸੀ, ਲਾਲ ਦੇ ਜ਼ਿਆਦਾ ਨੰਬਰ ਹੁੰਦੇ ਸੀਗੇ ਜੀ।
1: ਅੱਛਾ ਜੀ,
2: ਲਾਲ ਬਿਲਕੁਲ ਸੈਂਟਰ ਤੇ ਹੁੰਦੀ ਸੀਗੀ ਸਾਹਮਣੇ।
1: ਕੀ ਬਾਤ ਹੈ,
2: ਤੇ ਹਰੀਆਂ ਸਾਈਡਾਂ ਦਿੰਦੇ, ਸਾਨੂੰ ਬੜਾ ਚਾਅ ਹੁੰਦਾ, ਤੇ ਇੱਥੇ ਆਪਣਾ NS ਪਲਾਟ ਹੁੰਦਾ ਸਾਡੇ ਸਕੂਲ ਦੇ ਵਿੱਚ, ਤੇ ਮਹਾਵੀਰ ਸਿੰਘ ਸਾਡੇ ਹੁੰਦੇ ਸੀ ਰੈਫਰੀ, ਟੀਚਰ ਸੀ ਫਿਜ਼ਿਕਸ ਉਹਦੇ ਆਪਣੇ ਫਿਜ਼ੀਕਲ ਐਜੂਕੇਸ਼ਨ ਦੇ।
1: ਹਾਂਜੀ,
2: ਉੱਥੇ ਬੜੇ ਤਕੜੇ ਖਿਲਾੜੀ ਹੁੰਦੇ ਸੀ ਕਬੱਡੀ ਦੇ ਆਪਣੇ UP ਦੇ ਵਿੱਚ ਵੀ।
1: ਹਾਂਜੀ
2: ਹਾਂਜੀ, ਚਲੋ ਠੀਕ ਆ ਜੀ, ਸਾਡੇ ਸਕੂਲ ਦੀ ਯਾਦ ਆ ਗਈ, ਅਸੀਂ ਸਕੂਲ ਦੇ ਟਾਈਮ ਜਾਂਦੇ ਪਹਿਲਾਂ ਜਾ ਕੇ ਬਹਿ ਜਾਂਦੇ ਸੀ ਕਬੱਡੀ ਦੇ ਉੱਤੇ ਟਾਈਮ ਦੇ ਉੱਪਰ।
1: ਕੀ ਬਾਤ ਹੈ ਜੀ, ਯਾਦਾਂ ਸਾਰਿਆਂ ਦੀਆਂ ਤਾਜ਼ੀਆਂ ਹੋ ਰਹੀਆਂ ਅੱਜ, ਕਬੱਡੀ ਜਿਹੜੇ ਆਪਾਂ ਖੇਡਦੇ ਰਹੇ ਹਾਂ ਤੇ ਚਾਹੇ ਦੇਖਦੇ ਰਹੇ ਹਾਂ।
2: ਉਹਦਾ ਫਰਕ ਹੁੰਦਾ ਜੀ, ਬਾਕੀ ਉੱਥੇ ਥੋੜੇ ਜਿਹੜੇ ਕਬੱਡੀ ਦੇ ਖਿਲਾੜੀ ਨਾ ਥੋੜੇ ਸਲਿਮ ਹੁੰਦੇ ਸੀ ਜ਼ਿਆਦਾ, ਜਿਵੇਂ ਆਪਣੇ ਪੰਜਾਬ ਚ ਭਾਰੇ ਹੁੰਦੇ ਨਾ।
1: ਹਾਂਜੀ ਹਾਂਜੀ,
2: ਉੱਥੇ ਜ਼ਿਆਦਾਤਰ ਸਲਿਮ ਹੁੰਦੇ ਸੀ ਬੰਦੇ ਉੱਤੇ।
1: ਅੱਛਾ ਜੀ,
2: ਹਾਂਜੀ,
1: ਕਿਆ

0: ਭੀਸ਼ਮ ਸਿੰਘ ਹੁੰਦਾ ਸੀ, ਬਹੁਤ ਵਧੀਆ ਕਬੱਡੀ ਪਲੇਅਰ ਹੁੰਦਾ ਸੀ ਭੀਸ਼ਮ ਸਿੰਘ ਸਾਡਾ।
1: ਹਾਂਜੀ
0: ਜੀ ਭੀਸ਼ਮ ਸਿੰਘ।
1: ਹਾਂਜੀ
0: ਓਕੇ ਜੀ,
1: ਓਕੇ ਜੀ, ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਵਾਸਤੇ ਜੀ। ਲਓ ਜੀ, ਆਪਾਂ ਨੂੰ ਇੱਕ ਹੋਰ ਪਤਾ ਲੱਗ ਗਿਆ ਕਿ ਯੂਪੀ ਦੇ ਵਿੱਚ ਇੱਕ ਬੜੇ ਡਿਫਰੈਂਟ ਤਰ੍ਹਾਂ ਦੀ ਕਬੱਡੀ ਹੁੰਦੀ ਆ। ਉੱਥੇ ਝੰਡੀਆਂ ਲੱਗੀਆਂ ਹੁੰਦੀਆਂ, ਹਰੀ ਅਤੇ ਲਾਲ ਝੰਡੀ, ਅਤੇ ਜੇ ਹਰੀ ਝੰਡੀ ਪੱਟ ਲਈ ਘੱਟ ਨੰਬਰ ਨੇ, ਅਤੇ ਜੇ ਲਾਲ ਪੱਟ ਲਈ ਫਿਰ ਉਦੋਂ ਵੀ ਜ਼ਿਆਦਾ ਨੰਬਰ ਮਿਲਦੇ ਨੇ, ਤਾਂ ਵਧੀਆ ਇੱਕ ਕਿਤੇ ਨਾ ਕਿਤੇ ਇੱਕ ਹੋਰ ਆਪਾਂ ਨੂੰ ਇਨਫੋਰਮੇਸ਼ਨ ਦੇ ਵਿੱਚ ਵਾਧਾ ਹੋਇਆ, ਕਿਉਂਕਿ ਕਬੱਡੀ ਨੂੰ ਤਾਂ ਆਪਾਂ ਸਾਰੇ ਪਿਆਰ ਕਰਦੇ, ਪਰ ਆਪਾਂ ਨੂੰ ਇਹ ਨਹੀਂ ਪਤਾ ਕਿ ਕਬੱਡੀ ਵੀ ਡਿਫਰੈਂਟ ਡਿਫਰੈਂਟ ਤਰ੍ਹਾਂ ਦੀ ਹੁੰਦੀ ਆ। ਜਿੱਦਾਂ ਕਿ ਵਨ ਇਕੱਲੇ ਨਾਲ ਇਕੱਲਾ ਸਾਡੀ, ਕਹਿੰਦੇ ਹੁੰਦੇ ਨੇ ਚਿੜੀ ਨਾਲ ਚਿੜੀ ਨਾਲ ਬੱਲਾ ਸਾਡੀ ਖੇਡ, ਇਕੱਲੇ ਨਾਲ ਇਕੱਲਾ, ਅਤੇ ਕਬੱਡੀ ਦੇ ਵਿੱਚ ਇਕੱਲੇ ਨਾਲ ਇਕੱਲਾ ਵੀ ਖੇਡਦੇ ਨੇ ਜਿਹੜੇ ਹੁਣ ਪਾਕਿਸਤਾਨ ਦੇ ਵਿੱਚ ਖੇਡਦੇ ਨੇ, ਮੱਝ ਦੇ ਵਿੱਚ ਹਲੇ ਵੀ ਇਹ ਕਬੱਡੀ ਚੱਲ ਰਹੀ ਆ, ਅਤੇ ਬਾਕੀ ਕਬੱਡੀ ਤਾਂ ਆਪਾਂ ਸਾਰੇ ਦੇਖਦੇ ਹੀ ਰਹਿੰਦੇ ਹਾਂ। ਅਤੇ ਆਪਾਂ ਨੂੰ ਯੂਪੀ ਦੀ ਕਬੱਡੀ ਦੇ ਬਾਰੇ ਅਨੋਖੀ ਝਲਕ ਆਪਾਂ ਨੂੰ ਮਿਲ ਗਈ, ਇਹ ਵੀ ਆਪਾਂ ਨੂੰ ਪਤਾ ਲੱਗ ਗਿਆ ਕਿ ਉੱਥੇ ਇੰਨਾ ਡਿਫਰੈਂਟ ਝੰਡੀਆਂ ਦੇ ਨਾਲ ਵੀ ਖੇਡਦੇ ਆ ਕਿ ਝੰਡੀਆਂ ਵੀ ਜੇ ਪੱਟ ਲਈ ਤਾਂ ਵੱਧ ਨੰਬਰ ਮਿਲਣਗੇ। ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹੋ ਅਤੇ ਅੱਜ ਦੇ ਪ੍ਰੋਗਰਾਮ ਨੂੰ ਇੰਨਾ ਜ਼ਿਆਦਾ ਪਸੰਦ ਕਰ ਰਹੇ ਹੋ। ਮੈਂ ਦੇਖ ਚੁੱਕਿਆ ਕਿ 1200 ਲਾਈਕ ਹੋ ਚੁੱਕੇ ਨੇ ਟਿਕਟੋਕ ਦੇ, ਇੱਥੋਂ ਪਤਾ ਲੱਗ ਰਿਹਾ ਕਿ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਟਿਕਟੋਕ ਵਾਲੇ। ਜੇ ਤੁਹਾਨੂੰ ਪ੍ਰੋਗਰਾਮ ਵਧੀਆ ਲੱਗ ਰਿਹਾ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ, ਅਤੇ ਭਰਮਾ ਜਾਂ ਹੁੰਗਾਰਾ ਦੋ, ਸਾਨੂੰ ਵੀ ਪਤਾ ਲੱਗੇ ਕਿ ਤੁਹਾਨੂੰ ਪ੍ਰੋਗਰਾਮ ਅੱਜ ਦਾ ਪਸੰਦ ਆ ਰਿਹਾ। ਅਤੇ ਤੁਸੀਂ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ, 204-780-8181 'ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਕਬੱਡੀ ਦੇ ਰਿਲੇਟਡ ਕੋਈ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਜਾਂ ਕੋਈ ਕਬੱਡੀ ਪਲੇਅਰ ਬਾਰੇ ਦੱਸਣਾ ਚਾਹੁੰਦੇ ਹੋ, ਜਾਂ ਕਿਸੇ ਕਮੈਂਟਰ ਬਾਰੇ ਦੱਸਣਾ ਚਾਹੁੰਦੇ ਹੋ, ਕੋਈ ਵੀ ਜਾਣਕਾਰੀ ਹੋਵੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਰੇਡੀਓ ਧਮਾਲ ਤੁਹਾਡਾ ਸਾਰਿਆਂ ਦਾ ਆਪਣਾ ਫੈਮਿਲੀ ਸ਼ੋਅ ਆ, ਤਾਂ ਫੈਮਿਲੀ ਦੇ ਵਿੱਚ ਕਾਲ ਕਰਨ ਲੱਗਿਆ ਕਦੇ ਵੀ ਸੰਗਣਾ ਨਹੀਂ ਚਾਹੀਦਾ, ਬੜੇ ਝਿਜਕ ਕੋਈ ਝਿਜਕਣਾ ਨਹੀਂ ਚਾਹੀਦਾ, ਬੜੇ ਆਰਾਮ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਜਿੱਦਾਂ ਆਪਦੀ ਫੈਮਿਲੀ ਦੇ ਵਿੱਚ ਕਾਲ ਕਰਕੇ ਕਰਦੇ ਹੋ, ਬੇਸ਼ੱਕ ਉੱਦਾਂ ਹੀ ਮੇਰੇ ਨਾਲ ਤੁਸੀਂ ਗੱਲ ਕਰ ਸਕਦੇ ਹੋ। 204-780-8181 'ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅੱਜ ਫਿਰ ਬਲਕਾਰ ਨਿਕਲੇ ਦਾ ਕਬੱਡੀ ਸੌਂਗ ਸੁਣ ਕੇ ਫਿਰ ਰੂਬਰੂ ਹੁੰਦੇ ਹਾਂ ਜੀ।

0: ਕਿਆ ਬਾਤ ਹੈ ਜੀ, ਗੱਲ ਕਰ ਰਹੇ ਹਾਂ ਕਬੱਡੀ ਦੀ, ਅਤੇ ਕਬੱਡੀ ਦੇ ਵਿੱਚ ਚੱਕੇ ਵੀ ਜਾਮ ਹੁੰਦੇ ਨੇ ਕਿਉਂਕਿ ਜਿਹੜੇ ਰੇਡਰ ਹੁੰਦੇ ਨੇ ਉਹਨਾਂ ਨੂੰ ਵੀ ਹੁੰਦਾ ਕਿ ਅਸੀਂ ਜਾਣ ਨਹੀਂ ਦੇਣਾ, ਅਤੇ ਜਿਹੜਾ ਹੁੰਦਾ ਰੇਡਰ ਨੂੰ ਹੁੰਦਾ ਕਿ ਮੈਂ ਤਾਂ ਜਾਣਾ ਆ, ਮੈਂ ਜੱਫਾ ਨਹੀਂ ਲੱਗਣ ਦੇਣਾ, ਅਤੇ ਜਿਹੜੇ ਜੱਫੇ ਵਾਲੇ ਹੁੰਦੇ ਉਹਨਾਂ ਨੂੰ ਹੁੰਦਾ ਕਿ ਅਸੀਂ ਜਾਣ ਨਹੀਂ ਦੇਣਾ। ਅਤੇ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਕਬੱਡੀ ਦੇ ਬਾਰੇ, ਬਹੁਤ ਸਾਰੇ ਆਪਾਂ ਨੂੰ ਕਮੈਂਟਰਾਂ ਦੇ ਨਾਮ ਮਿਲੇ ਨੇ, ਅਤੇ ਬਹੁਤ ਸਾਰੇ ਆਪਾਂ ਨੂੰ ਮੇਲਿਆਂ ਦੀ ਡਿਟੇਲ ਮਿਲੀ ਆ ਕਿ ਕਿੱਥੇ ਕਿੱਥੇ ਮੇਲੇ ਹੁੰਦੇ ਆ, ਅਤੇ ਕਿੱਥੇ ਵਧੀਆ ਵਧੀਆ ਕਮੈਂਟਰੀ ਆਪਾਂ ਨੂੰ ਸੁਣਨ ਨੂੰ ਮਿਲਦੀ ਹੈ, ਬਹੁਤ ਸਾਰੇ ਕਮੈਂਟਰਸ ਦੇ ਆਪਾਂ ਨੂੰ ਨਾਮ ਮਿਲ ਗਏ ਨੇ। ਤੁਹਾਡੇ ਏਰੀਆ ਦੇ ਵਿੱਚ ਕਿਹੜਾ ਵਧੀਆ ਕਮੈਂਟਰ ਸਾਨੂੰ ਜ਼ਰੂਰ ਦੱਸਿਓ ਜੀ, 200-400 ਅਸੀਂ 81-81 'ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ ਸਾਰੀਆਂ ਕਾਲਾਂ ਆਪਾਂ ਨੂੰ ਆ ਰਹੀਆਂ ਨੇ, 1-to-1 ਆਪਾਂ ਕਾਲਾਂ ਅਟੈਂਡ ਕਰ ਲਈ ਜੀ। ਰੇਡੀਓ ਤੋਂ ਤੁਹਾਡਾ ਬਹੁਤ ਸਵਾਗਤ ਹੈ ਜੀ, ਰੇਡੀਓ ਤੋਂ ਤੁਹਾਡਾ ਬਹੁਤ ਸਵਾਗਤ ਹੈ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
1: ਅਸੀਂ ਵੀ ਤਲਵੰਡੀ ਤੋਂ ਹੀ ਗੱਲ ਕਰ ਰਹੇ ਹਾਂ ਜੀ।
0: ਅੱਛਾ, ਤਲਵੰਡੀ ਤੋਂ ਹੀ ਗੱਲ ਕਰ ਰਹੇ, ਵਾਹ ਜੀ ਵਾਹ, ਕਿਆ ਬਾਤ ਹੈ।
1: ਲੋਕਲੀ ਆ ਸਾਡੇ 10 ਕਿਲੋਮੀਟਰ ਹੀ।
0: ਕਿਆ ਬਾਤ ਹੈ ਜੀ, ਫਿਰ ਤਾਂ ਤਲਵੰਡੀ ਭਾਈ ਸ਼ਾਹੀ ਭਈ
1: ਹੈ ਜੀ। ਪੜਾਣਾ।
0: ਅੱਛਾ ਪੜਾਣਾ, ਕਿਆ ਬਾਤ ਹੈ
1: ਜੀ। ਉਹ ਪੜਾਣਾ ਹੈ ਜੀ, ਕਵਨ ਸਿੰਘ ਪੜਾਣਾ ਜੀ, ਕਬੱਡੀ ਪਲੇਅਰ।
0: ਕਿਆ ਬਾਤ ਹੈ ਜੀ।
1: ਹਾਂਜੀ, ਜਗਮੀਤ ਪੜਾਣਾ ਇਸ ਟਾਈਮ ਕੈਨੇਡਾ, ਬੂ ਪੜਾਣਾ ਕੈਨੇਡਾ ਜੀ।
0: ਅੱਛਾ ਜੀ, ਇਹ ਪੜਾਣਾ ਜਦੋਂ ਆਪਾਂ ਫਿਰੋਜ਼ਪੁਰ ਨੂੰ ਜਾਂਦੇ ਉਦੋਂ ਰਸਤੇ ਦੇ ਵਿੱਚ ਆਉਂਦਾ ਹੁੰਦਾ ਹੈ।
1: ਹਾਂਜੀ, ਨਹਿਰਾਂ ਕੋਲੇ ਜੀ।
0: ਨਹਿਰਾਂ ਕੋਲੇ, ਸਹੀ ਹੈ, ਸਹੀ ਹੈ ਜੀ। ਕਿਆ ਬਾਤ ਹੈ ਜੀ, ਫਿਰ ਤਾਂ ਕਾਫੀ। ਇਹ ਵਿਨੀਪੈਗ ਤੋਂ ਬੋਲ ਰਹੇ ਕਿ ਸੈਲ ਕਰੇ ਕੇ ਜਾਣਾ?
1: ਅੱਛਾ,
0: ਵਿਨੀਪੈਗ ਤੋਂ ਬੋਲ ਰਹੇ ਹੋ, ਕਿਆ ਬਾਤ ਹੈ। ਜਾਨੀ ਕਿ ਤਲਵੰਡੀ ਭਾਈ ਤੋਂ ਵੀ ਕਾਫੀ ਜਾਣੇ, ਕਿਉਂਕਿ ਆਪਾਂ ਨੂੰ ਕਾਫੀ ਜਾਣੇ ਇੱਦਾਂ ਮਿਲਦੇ ਹੁੰਦੇ ਜਿਹੜੇ ਕਹਿੰਦੇ ਹੁੰਦੇ ਬਈ ਕਿੱਥੋਂ ਆ, ਜਿਹਨੂੰ ਪੁੱਛ ਕੇ ਕਹਿੰਦੇ ਮੋਗੇ ਤੋਂ, ਕਹਿੰਦੇ ਬਈ ਮੋਗੇ ਦੇ ਬਾਹਲੇ ਬੰਦੇ ਮਿਲਦੇ ਸਾਨੂੰ, ਦੇਖ ਲਓ ਤਲਵੰਡੀ ਭਾਈ ਦੇ
1: ਸਾਡੇ ਮੇਰੇ ਨਾਲ ਹੀ ਹੁਣ ਹੈਗੇ ਫਰੈਂਡ ਜਿਹੜੇ ਨਾਲ ਮੋਗੇ ਦੇ, 4 ਜਣੇ ਆ ਜੀ।
0: ਅੱਛਾ, ਕਿਆ ਬਾਤ ਹੈ,
1: ਮੋਗਾ ਏਰੀਆ ਜੀ।
0: ਅੱਛਾ ਸਹੀ, ਬਿਲਕੁਲ ਗੱਲ ਸਹੀ ਆ। ਮੈਂ ਵੀ ਮੋਗੇ ਜ਼ਿਆਦਾ, ਉੱਥੇ ਮੋਗੇ ਦਸ਼ਮੇਸ਼ ਨਗਰ ਦੇ ਵਿੱਚ ਰਿਹਾ ਹੋਇਆ, ਉੱਥੇ ਮੈਂ ਨੈਸਲੇ ਡੇਰੀ ਦੇ ਵਿੱਚ ਕੰਮ ਵੀ ਕੀਤਾ ਹੋਇਆ ਤਿੰਨ ਸਾਲ।
1: ਹਾਂਜੀ,
0: ਤੇ ਮੋਗੇ ਦੇ ਨਜ਼ਾਰੇ ਵੱਖਰੇ ਸੀਗੇ।
1: ਅੱਗੇ ਗੱਲ ਕਰ ਰਹੇ ਸੀ ਵੀ ਕਿਹੜਾ ਕਮੈਂਟਰ ਜ਼ਿਆਦਾ ਜੀ, ਰੁਪਿੰਦਰ ਰਿਆਲ ਤੇ ਖੋਸਾ ਕੋਟਲਾ ਜ਼ਿਆਦਾ ਜੀ, ਰੰਡਿਆਲਾ ਸਾਹਿਬ ਉਹ ਤਾਂ ਦੂਜਾ ਕਰਦੇ, ਸ਼ੇਰੋ ਸ਼ਾਇਰੀ ਕਰਦੇ ਆ ਜੀ।
0: ਹਾਂਜੀ ਹਾਂਜੀ, ਰੰਡਿਆਲੇ ਵਾਲਾ ਤਾਂ ਜ਼ਿਆਦਾ ਸ਼ਾਇਰੀ ਕਰਦਾ ਹਨਾ।
1: ਹਾਂਜੀ,
0: ਤੇ ਹਾਂ ਮਰੀ ਖੋਸਾ ਕੋਟਲਾ ਨੂੰ ਸੁਣਿਆ ਮੈਂ ਵੀ, ਤੇ ਜਾਂ ਰੁਪਿੰਦਰ ਜਲਾਲ, ਮੈਂ ਵੀ ਇਹਨਾਂ ਦੋਨਾਂ ਨੂੰ ਸੁਣਿਆ ਹੋਇਆ ਜ਼ਿਆਦਾ।
1: ਹਾਂ, ਆਪਣੇ ਜ਼ਿਆਦਾ ਨੇੜੇ ਹੈ ਵੀ ਜ਼ਿਆਦਾ।
0: ਹਾਂ ਹਾਂ ਹਾਂ, ਬਿਲਕੁਲ ਬਿਲਕੁਲ।
1: ਹਾਂਜੀ, ਲਾ ਦੋ ਕੋਈ ਕਬੱਡੀ ਤੇ ਵਧੀਆ ਜਿਹਾ ਗਾਣਾ ਜੀ।
0: ਜਰੂਰ ਜੀ ਜਰੂਰ, ਆਪਾਂ ਲਾਵਾਂਗੇ ਕਬੱਡੀ ਦੇ। ਲਾਭ ਹੀਰੇ ਦਾ ਲਾਦ ਗਏ ਕੁੰਡੀਆਂ ਦੇ ਸਿੰਘ ਫਸ ਗਏ।
1: ਹਾਂਜੀ, ਲਾ ਦੋ ਜੀ,
0: ਸਿੰਘ ਫਸ ਗਏ ਕੁੰਡੀਆਂ ਦੇ, ਹਨਾ।
1: ਹਾਂਜੀ
0: ਹਾਂਜੀ, ਚਲੋ ਇਹ ਗਾਣਾ ਲਾਉਂਦੇ ਹਾਂ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਪ੍ਰੋਗਰਾਮ ਨੂੰ, ਬਹੁਤ ਬਹੁਤ ਧੰਨਵਾਦ ਜੀ। ਨੈਕਸਟ ਕਾਲਰ ਵੀ ਆਪਾਂ ਅਟੈਂਡ ਕਰ ਲਈਏ ਜੀ। ਰੇਡੀਓ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਹਾਂਜੀ, ਗਾਵੀ ਬਾਦਸ਼ਾਹ, ਕੀ ਹਾਲ ਨੇ?
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਮੈਂ ਤੁਹਾਡੀ ਕਾਲ ਦੀ ਵੇਟ ਹੀ ਕਰ ਰਿਹਾ ਸੀ, ਮੈਂ ਕਿਹਾ 2:30 ਵੱਜ ਗਏ, ਹਾਲੇ ਤੱਕ ਇਹ ਕਾਲ ਆਈ ਨਹੀਂ ਸਾਨੂੰ ਸ਼ਾਇਰੀ ਵਾਲੀ।
2: ਕਬੱਡੀ ਆਪਾਂ ਦੇ ਬਸ ਜਿਵੇਂ ਨਾ ਲੋਕਲ ਘਰ ਦੇ ਕੋਲ ਦੋਸਤ ਹੁੰਦੇ ਸੀ 5-7 ਜਿਹੜੇ, ਖੇਡ ਲਈ ਦੀ ਹੁੰਦੀ।
0: ਅੱਛਾ ਜੀ,
2: ਤੇ ਛੋਟੇ ਹੁੰਦੇ ਆਪਣਾ ਸਿਹਤ ਬੜੀ ਵਧੀਆ ਸੀ, ਤੇ ਮਤਲਬ 5-6 ਪਲੇਅਰ ਇੱਕ ਪਾਸੇ ਹੋਣੇ, 5-6 ਪਲੇਅਰ ਇੱਕ ਪਾਸੇ ਹੋਣੇ।
0: ਤੁਸੀਂ ਜਾਫੀ ਸੀਗੇ ਕਿ ਰੇਡਰ ਸੀਗੇ ਫਿਰ?
2: ਨਹੀਂ, ਆਪਾਂ ਤੇ ਬਸ ਨਾ ਉਵੇ ਖਿੱਚ ਕੇ ਜਿਹਨੂੰ ਪਾਲੇ ਤੱਕ ਲੈ ਆਏ ਤੇ ਬਸ, ਜਿੰਨੇ ਆਊਟ ਹੋ ਗਏ
0: ਆਲ ਰਾਊਂਡਰ ਸੀਗੇ।
2: ਖੇਡਣਾ
0: ਜ਼ਰੂਰੀ ਆ, ਉਹ ਕਹਿੰਦੇ ਹੁੰਦੇ ਬਾਕੀ ਦੀ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਆ। ਖੇਡਣਾ ਬਹੁਤ ਜ਼ਰੂਰੀ ਆ, ਚਾਹੇ ਕੋਈ ਵੀ ਤੁਸੀਂ ਖੇਡ ਖੇਡ ਰਹੇ ਹੋ, ਤੰਦਰੁਸਤ ਰਹਿਣ ਦੇ ਲਈ ਜੀ।
2: ਛੋਟੇ ਹੁੰਦੇ ਬਹੁਤ ਖੇਡੀ ਕਬੱਡੀ।
0: ਸਹੀ ਆ ਜੀ, ਸਹੀ ਆ।
2: ਲੋ ਜੀ, 4 ਲੈਣਾ ਸੁਣੋ ਫਿਰ।
0: ਜ਼ਰੂਰ ਸੁਣਾਓ ਜੀ, ਜ਼ਰੂਰ।
2: ਜਿਹਦੇ ਨਾਲ ਵੀ ਵਾਹ ਪਿਆ ਏ।
0: ਹਾਂਜੀ,
2: ਉਹ ਜਿਹਦੇ ਨਾਲ ਵੀ ਵਾਹ ਪਿਆ ਹੈ, ਉਹੀ ਲਾਉਂਦਾ ਦਾ ਪਿਆ ਏ।
0: ਜੇ ਉਹੀ ਲਾਉਂਦਾ ਦਾ, ਵਾਕਈ ਗੱਲ ਸਹੀ ਹੈ, ਜਿਹਦੇ ਨਾਲ ਵਾਹ ਪੈਂਦਾ ਉਹੀ ਦਾ ਲਾਇਆ।
2: ਜਿਹਦੇ ਨਾਲ ਵੀ ਵਾਹ ਪਿਆ ਏ,
0: ਉਹੀ ਲਾਉਂਦਾ ਦਾ ਪਿਆ ਏ।
2: ਪਰ ਡੰਗਰ ਵੀ ਤੇ ਉਧਰ ਗਏ ਨੇ।
0: ਹਾਂਜੀ,
2: ਪਰ ਡੰਗਰ ਵੀ ਤੇ ਉਧਰ ਗਏ ਨੇ ਜਿੱਧਰ ਬਹੁਤਾ ਘਾਹ ਪਿਆ ਏ।
0: ਬਿਲਕੁਲ ਸਹੀ ਗੱਲ
2: ਹੈ। ਸੋਚ ਕੇ ਨਹੀਂ ਸਨ ਅੱਖੀਆਂ ਲਾਈਆਂ, ਸੋਚ ਕੇ ਨਹੀਂ ਸਨ ਅੱਖੀਆਂ ਲਾਈਆਂ, ਮੂਧੇ ਮੂੰਹ ਹੁਣ ਜਾ ਪਿਆ।
0: ਕਿਆ ਬਾਤ ਹੈ,
2: ਮੂਧੇ ਮੂੰਹ ਹੁਣ ਜਾ ਪਿਆ। ਨਹੀਂ, ਸਾਡਾ ਛੱਲਾ ਮੋੜਦੇ ਸਾਨੂੰ, ਤੇਰਾ ਛੱਲਾ ਆ ਪਿਆ
0: ਆ ਪਿਆ। ਕਿਆ ਬਾਤ ਹੈ ਜੀ,
2: ਸਾਡਾ ਛੱਲਾ ਮੋੜਦੇ ਸਾਨੂੰ,
0: ਤੇਰਾ ਛੱਲਾ ਆ ਪਿਆ।
2: ਉਹ ਇੱਕ ਸੱਜਣ ਨਹੀਂ ਸਾਂਭਿਆ ਜਾਂਦਾ।
0: ਹਾਂਜੀ,
2: ਉਹ ਇੱਕ ਸੱਜਣ ਨਹੀਂ ਸਾਂਭਿਆ ਜਾਂਦਾ, ਉਧਰ ਕਿਉਂਕਿ ਗਾ ਪਿਆ ਏ।
0: ਹਾਂਜੀ,
2: ਇੱਕ ਸੱਜਣ ਨਹੀਂ ਸਾਂਭਿਆ ਜਾਂਦਾ, ਉਧਰ ਕਿਉਂਕਿ ਗਾ ਪਿਆ ਏ।
0: ਹਾਂਜੀ,
2: ਬਸ ਇੰਨੀ ਕੋ ਗੱਲ ਸੀ।
0: ਹਾਂਜੀ, ਕਿਆ ਬਾਤ ਹੈ, ਮੈਂ ਕਹਿੰਦਾ ਜਿਹਦੇ ਨਾਲ ਵੀ ਵਾਹ ਪਿਆ ਤੇ ਉਹੀ ਲਾਉਂਦਾ ਦਾ ਪਿਆ। ਇਹ ਮੈਂ ਕਹਿੰਦਾ ਅੱਜ ਕੱਲ ਦੀ ਸੱਚਾਈ ਵੀ ਹੈ, ਮੈਂ ਕਹਿੰਦਾ
2: ਇਹੀ ਚੱਲਦਾ ਜੀ।
0: ਦੇਖ ਲਓ ਜੀ, ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ।
2: ਕੱਲ ਨੂੰ ਆਉਂਦੇ ਹਾਂ ਫਿਰ।
0: ਬਿਲਕੁਲ ਜੀ, ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਹਰ ਵਾਰ ਸਾਡੇ ਨਾਲ ਡਿਫਰੈਂਟ ਸ਼ਾਇਰੀ ਲੈ ਕੇ ਆਉਂਦੇ ਹੋ ਅਤੇ ਬਹੁਤ ਸੋਹਣੀ ਤੁਹਾਡੀ ਲਿਖਤ ਆ ਅਤੇ ਉਨਾ ਹੀ ਵਧੀਆ ਤੁਸੀਂ ਸਾਨੂੰ ਸੁਣਾ ਕੇ ਜਾਂਦੇ ਹੋ। ਬਹੁਤ ਬਹੁਤ ਧੰਨਵਾਦ, ਬਹੁਤ ਸਾਰਾ ਪਿਆਰ ਮਿਲਦਾ ਤੁਹਾਨੂੰ ਟਿਕਟੋਕ ਦੇ ਉੱਤੇ ਵੀ, ਸਾਡੇ ਜਿਹੜੇ ਦਰਸ਼ਕ ਦੇਖ ਰਹੇ ਹੁੰਦੇ ਨੇ ਅਤੇ ਜਿਹੜੇ ਸਰੋਤੇ ਸੁਣ ਰਹੇ ਹੁੰਦੇ ਨੇ, ਸਾਰਿਆਂ ਵੱਲੋਂ ਬਹੁਤ ਸਾਰਾ ਤੁਹਾਨੂੰ ਪਿਆਰ ਸਤਿਕਾਰ ਆ। ਤੁਸੀਂ ਇੰਨੀ ਵਧੀਆ ਸ਼ਾਇਰੀ ਲਿਖ ਕੇ ਅਤੇ ਸਾਡੇ ਰੂਬਰੂ ਕਰਦੇ ਹੋ ਅਤੇ ਕੱਲ੍ਹ ਆਪਣੇ ਨਾਲ ਹੋਰ ਜੁੜ ਚੁੱਕੇ ਨੇ ਜੀ, ਜ਼ਰੂਰ ਆਪਾਂ ਅਟੈਂਡ ਕਰ ਲਈਏ ਰੇਡੀਓ ਧਮਾਲ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
3: ਹਾਂਜੀ ਗੁਰਮਹਾਰਾਜ ਜੀ, ਕਿਰਪਾਲਾ ਠੀਕ ਠਾਕ, ਤੁਹਾਡੇ ਕੀ ਹਾਲ ਹੈ ਜੀ?
0: ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਜੀ।
3: ਸ਼ੁਕਰ ਹੈ, ਸ਼ੁਕਰ ਹੈ ਪਰਮਾਤਮਾ ਦਾ। ਹੋਰ ਕਿੱਦਾਂ ਰਿਹਾ ਸੰਡੇ ਜੀ ਤੁਹਾਡਾ? ਆਪ
0: ਬਹੁਤ ਬਹੁਤ ਘੈਂਟ ਰਿਹਾ ਮੇਰਾ ਸੰਡੇ, ਬਹੁਤ ਘੈਂਟ।
3: ਸ਼ੁਕਰ ਹੈ ਜੀ, ਸ਼ੁਕਰ ਹੈ। ਤੇ ਆਪਣਾ ਤੁਸੀਂ ਮੈਂਸ਼ਨ ਕੀਤਾ ਸੀ ਸਟਾਰਲਿੰਗ 'ਚ ਗਵਰਨਮੈਂਟ ਵੱਲੋਂ ਜਿਹੜੇ ਬਲਕਿ ਲੋ ਇਨਕਮ ਹੈ ਉਹਨਾਂ ਨੂੰ ਬੈਨੀਫਿਟ ਆਉਣੇ ਹੈ, ਤੇ ਮੈਂ ਤਾਂ ਫਿਰ ਜਿੱਦਣ ਆਉਣੇ ਸੀ ਉਦੋਂ ਲਈ ਅਕਾਊਂਟ 'ਚ ਚੈੱਕ ਕਰ ਲਿਆ ਸੀ ਅਤੇ ਉਹ ਕਬੱਡੀ ਦਾ ਪ੍ਰੋਗਰਾਮ ਚੱਲ ਰਿਹਾ ਵਿਚਾਰ ਦੇ ਰਹੇ ਆਪਣੇ।
0: ਹਾਂਜੀ ਹਾਂਜੀ।
3: ਤੇ ਕਬੱਡੀ ਦੀ ਤਾਂ ਮੇਰੇ ਕੋਲ ਜਿਆਦਾ ਨੌਲੇਜ ਨੀ ਹੈਗੀ, ਵਾਚ ਵੀ ਨੀ ਕੀਤੀ। ਤੇ ਆਪਣੇ ਹੁਣੇ ਭਾਈ ਸਾਹਿਬ ਆਏ ਸੀ, ਦੋ ਲਾਈਨਾਂ ਸਲਾਹ ਦੇ ਗਏ, ਬਹੁਤ ਆਨੰਦ ਆਇਆ, ਬੜਾ ਚੰਗਾ ਲੱਗਾ।
0: ਹਾਂਜੀ ਹਾਂਜੀ।
3: ਤੇ ਲੋ ਮੈਂ ਵੀ ਤੁਹਾਨੂੰ ਛੋਟੀ ਜਿਹੀ ਦੋ ਲਾਈਨਾਂ ਸੁਣਾਉਣਾ ਜੀ।
0: ਜ਼ਰੂਰ ਸੁਣਾਓ ਜੀ, ਜ਼ਰੂਰ।
3: ਥੈਂਕ ਯੂ ਜੀ ਭਾਜੀ। ਲਓ ਜੀ, ਅਗਰ ਚਾਹਤੇ ਹੋ,
0: ਅਗਰ ਚਾਹਤੇ ਹੋ,
3: ਅਗਰ ਚਾਹਤੇ ਹੋ ਖੁਦਾ ਮਿਲੇ।
0: ਹਾਂਜੀ।
3: ਤੋ ਵੋ ਕਰੇ ਜਿਸ ਸੇ ਦੁਆ ਮਿਲੇ।
0: ਬਿਲਕੁਲ ਸਹੀ ਗੱਲ ਹੈ ਜੀ।
3: ਤੇ ਥੈਂਕ ਯੂ ਵੈਰੀ ਮਚ ਭਾਜੀ, ਐਂਡ ਪ੍ਰੋਗਰਾਮ ਬਹੁਤ ਪਿਆਰਾ ਹਰ ਰੋਜ਼ ਦੀ ਤਰ੍ਹਾਂ ਅੱਜ ਵੀ, ਐਂਡ ਆਪਾਂ ਇੰਜੋਏ ਕਰ ਰਹੇ ਹਾਂ। ਥੈਂਕ ਯੂ ਸੋ ਮਚ।
0: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ।
3: ਗੁੱਡ ਡੇ।
0: ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ।
3: ਥੈਂਕ ਯੂ, ਬਾਏ ਬਾਏ।
0: ਬਿਲਕੁਲ ਜੀ ਬਿਲਕੁਲ, ਬਹੁਤ ਸੋਹਣੀ ਤੁਸੀਂ ਲਿਖਤ ਲੈ ਕੇ ਆਏ ਹੋ, ਬਿਲਕੁਲ 100% ਸੱਚੀ ਗੱਲ ਵੀ ਹੈ। ਅਤੇ ਆਪਾਂ ਨੈਕਸਟ ਕਾਲਰ ਨਾਲ ਅਟੈਂਡ ਕਰ ਲਈਏ ਜੀ। ਰੇਡੀਓ ਤੋਂ ਮਾਲ ਤੇ ਤੁਹਾਡਾ ਬਹੁਤ ਸਵਾਗਤ ਹੈ ਜੀ।
4: ਹੈਲੋ, ਹਾਂਜੀ ਕਵੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
4: ਵਧੀਆ ਵਧੀਆ ਭਾਈ, ਜਗਮੀਤ ਮਹਤਾਰ ਚ ਕਰ ਰਹੇ ਜੀ।
0: ਅੱਛਾ ਜੀ, ਕੀ ਹਾਲ ਚਾਲ ਨੇ ਜੀ ਜਗਮੀਤ ਜੀ?
4: ਵਧੀਆ ਭਾਈ, ਚੜ੍ਹਦੀ ਕਲਾ ਮੌਜਾਂ, ਤੁਸੀਂ ਸੁਣਾਓਗੇ?
0: ਬਸ ਵਧੀਆ ਵਧੀਆ ਜੀ, ਵਧੀਆ।
4: ਪ੍ਰੋਗਰਾਮ ਭਾਈ ਵਧੀਆ ਚੱਲ ਰਿਹਾ ਤੁਹਾਡਾ। ਮੈਂ ਨਾ ਕਬੱਡੀ ਤਾਂ ਚਲੋ ਕਬੱਡੀ ਦਾ ਜਿਹੜਾ ਤੁਹਾਡਾ ਕਬੱਡੀ ਵਾਲਾ ਪ੍ਰੋਗਰਾਮ ਵਧੀਆ ਚੱਲ ਰਿਹਾ, ਮੈਂ ਥੋੜਾ ਜਿਹਾ ਗੱਲ ਕਰ ਰਿਹਾ ਸੀ ਜਿਹੜੇ ਭਾਈ ਜੀ ਹੁਣੇ ਆਪਾਂ ਨੂੰ ਸੁਣਾ ਕੇ ਗਏ ਨਾ 17।
0: ਹਾਂਜੀ ਹਾਂਜੀ।
4: ਮੇਰਾ ਸ਼ਿਕਵਾ ਹਮੇਸ਼ਾ ਹਰੇਕ ਨਾਲ ਇਹ ਰਹਿੰਦਾ ਵੀ ਨਾ ਕਿਰਪਾ ਕਰਕੇ ਜੋ ਵੀ ਬੰਦਾ ਜਿਹਦੀ ਵੀ ਲਿਖਤ ਸੁਣਾਉਂਦਾ ਉਹਦਾ ਨਾਮ ਜ਼ਰੂਰ ਮੈਂਸ਼ਨ ਕਰ ਦਿਆ ਕਰੋ। ਇਹ ਜਿਹੜਾ ਭਾਈ ਜੀ ਨੇ ਗੱਲ ਸੁਣਾਈ ਆ ਵੀ ਉਹੀ ਲਾਉਂਦਾ ਦਾ ਪਿਆ, ਇਹ ਪਛਤਾ ਕਲਮ ਗੋਗਾ ਜੀ ਹੋਰਾਂ ਦੀਆਂ ਲਿਖੀਆਂ 17 ਨੇ, ਮਨਮੋਹਨ ਵਾਰਸ ਬਾਈ ਹੋਰਾਂ ਨੇ ਗਾਈਆਂ ਨੇ। ਸੋ ਮਤਲਬ ਖਣੀ ਮੈਂ ਆਪ ਲਿਖਦਾ ਕਰਕੇ ਮੈਨੂੰ ਲੱਗਦਾ ਹੁੰਦਾ ਯਾਰ ਵੀ ਲਿਖਣ ਵਾਲੇ ਨੂੰ ਕ੍ਰੈਡਿਟ ਬਾਈ ਬਣਦਾ ਲਾਜ਼ਮੀ, ਜਿੰਨੇ ਵੀ ਸੁਣ ਰਹੇ ਹੋ ਨਾ।
0: ਬਿਲਕੁਲ,
4: ਸੁਣਾਓ ਕੋਈ ਗੱਲ ਨੀ, ਕਿਸੇ ਦੀਆਂ ਲਿਖਤਾਂ ਸੁਣਾਓ, ਲਿਖਤਾਂ ਪਈਆਂ, ਸ਼ਬਦ ਪਏ ਆ, ਸੁਣਾ ਦਿਓ।
0: ਹਾਂਜੀ ਹਾਂਜੀ।
4: ਵੈਸੇ ਗਾਉਣ ਲਿਖਣ ਵਾਲਿਆਂ ਨੂੰ ਵੈਸੇ ਨੀ ਮਾਣ ਸਨਮਾਨ ਤਾਂ ਬਾਹਲਾ ਮਿਲ ਰਿਹਾ, ਤੇ ਵੀ ਇੰਨਾ ਕੀ ਖੱਟੇ ਹੁੰਦੇ ਬੰਦੇ ਦੇ ਵੀ ਯਾਰ ਅਗਲੇ ਨੇ ਲਿਖੀ ਆ, ਬੜਾ ਲਿਖਣਾ ਸੌਖਾ ਕੰਮ ਨੇ।
0: ਬਿਲਕੁਲ ਜੀ ਬਿਲਕੁਲ,
4: ਕਲਾ ਫਸਟ ਦਾ ਲਿਖਣਾ ਸੌਖਾ ਕੰਮ ਨੇ।
0: ਹਾਂਜੀ ਹਾਂਜੀ।
4: ਮੇਰੀ ਬੇਨਤੀ ਇਹ ਹੈ ਵੀ ਇੱਕ ਤਾਂ ਧੱਕੇ ਨਾਲ ਨਾਮ ਆਪਦਾ ਨਾ ਜੋੜਿਆ ਕਰੋ ਵੀ ਇਹ ਮੇਰੀ ਲਿਖਤ ਆ।
0: ਹਾਂਜੀ ਹਾਂਜੀ।
4: ਮਾਣ ਸਨਮਾਨ ਅਸਲੀ ਲੇਖਕ ਨੂੰ, ਕਿਉਂਕਿ ਮੇਰੀ ਯਾਦ ਤਾਂ ਮੈਂ ਜਿੱਥੇ ਮੈਂ ਫੇਸਬੁੱਕ ਤੇ ਕਹਿੰਦੇ ਵੀ ਪਾਪਾ ਮੇਰਾ ਹਮੇਸ਼ਾ 99% ਕੋਸ਼ਿਸ਼ ਹੁੰਦੀ ਆ ਬੰਦੇ ਦੀ ਲਿਖਤ ਦੇ ਨਾਮ ਨਾਲ ਨਾ ਪਾਇਆ ਜਾਵੇ ਵੀ ਇਹ ਫਲਾਨੇ ਬੰਦੇ ਦੀ ਲਿਖਤ ਆ।
0: ਬਿਲਕੁਲ।
4: ਸੋ ਮੇਰੀ ਇੰਨੀ ਕੁ ਬੇਨਤੀ ਆ ਵੀ ਯਾਰ ਵੀ ਚਲੋ ਸੁਣਾਓ, ਕੋਈ ਚੱਕਰ ਨੀ ਹੁੰਦਾ, ਜਿਹੜੀਆਂ ਲਿਖਤਾਂ ਮਰਜ਼ੀ ਸੁਣਾਓ, ਸ਼ਬਦ ਪਏ ਆ ਸੁਣਾਓ, ਉਹਨੂੰ ਹੀ ਲਿਖਿਆ ਹੁੰਦਾ ਅਗਲੇ ਨੇ।
0: ਹਾਂਜੀ ਹਾਂਜੀ।
4: ਪਰ ਇੰਨੀ ਕੁ ਬੇਨਤੀ ਹੁੰਦੀ ਆ ਵੀ ਨਾ ਤੁਸੀਂ ਆਪਣਾ ਜਿਹੜੇ ਵੀ ਬੰਦੇ ਦਾ ਸਹੀ ਲਿਖਤ ਹੈ ਉਹਦਾ ਨਾਮ ਜ਼ਰੂਰ ਨਾਲ ਮਤਲਬ ਮੈਂਸ਼ਨ ਕਰ ਦਿਆ ਕਰੋ।
0: ਬਿਲਕੁਲ ਜੀ ਬਿਲਕੁਲ। ਤੇ ਤੁਸੀਂ ਅੱਜ ਕੀ ਸੁਣਾ ਰਹੇ ਹੋ? ਬਿਲਕੁਲ ਜੀ, ਜ਼ਰੂਰ ਖਜ਼ਾਨੇ ਚੋਂ ਕੱਢੋ ਅੱਜ ਸਾਡੇ ਲਈ।
4: ਮੈਂ ਨਾ ਬਾਈ ਆਪਦੀ ਨੀ ਸੁਣਾਉਂਦਾ, ਮੈਂ ਅਜੀਮ ਸ਼ੇਖਰ ਬਾਈ ਹੋਰਾਂ ਦੀ ਇੱਕ ਹੈਗੀ ਗਜ਼ਲ, ਉਹ ਤੁਹਾਨੂੰ ਸੁਣਾਉਣਾ ਹੈਗਾ।
0: ਬਿਲਕੁਲ, ਜ਼ਰੂਰ ਸੁਣਾਓ ਜੀ।
4: ਕਹਿੰਦਾ ਭੀੜ ਹੈ ਸੜਕਾਂ ਤੇ,
0: ਹਾਂਜੀ,
4: ਪਰ ਮਾਤਮ ਦਿਲਾਂ ਅੰਦਰ ਬੜਾ,
0: ਹਾਂਜੀ,
4: ਹਰ ਕੋਈ ਲੱਭਦਾ ਫਿਰੇ ਹੁਣ ਜ਼ਿੰਦਗੀ ਕਿੱਧਰ ਗਈ।
0: ਕੀ ਬਾਤ ਹੈ।
4: ਸਾਰਿਆਂ ਜ਼ਖਮਾਂ ਦੇ ਉੱਪਰ ਠੋਕਰਾਂ ਦੇ ਸੀ ਪੱਤੇ, ਸਾਰਿਆਂ ਜ਼ਖਮਾਂ ਦੇ ਉੱਪਰ ਠੋਕਰਾਂ ਦੇ ਸੀ ਪੱਤੇ, ਪਰ ਪਤਾ ਨੀ ਕਿੱਧਰੋਂ ਨਾ ਮਿਲਿਆ ਕਿ ਖੁਸ਼ੀ ਕਿੱਧਰ ਗਈ।
0: ਬਿਲਕੁਲ।
4: ਜ਼ਿੰਦਗੀ ਦਾ ਗੀਤ ਜਿਸ ਪਲ ਗਾਉਣ ਦੇ ਫੁਰਸਤ ਮਿਲੇ, ਜ਼ਿੰਦਗੀ ਦਾ ਗੀਤ ਜਿਸ ਪਲ ਗਾਉਣ ਦੇ ਫੁਰਸਤ
0: ਮਿਲੇ,
4: ਫੇਰ ਮੈਂ ਲੱਭਦਾ ਹਾਂ ਕਿ ਮੇਰੀ ਬਾਂਸਰੀ ਕਿੱਧਰ ਗਈ।
0: ਕੀ ਬਾਤ
4: ਹੈ। ਤੇ ਪਾਣੀ ਤੇ ਹਾਲੇ ਬਣਾਉਣੇ ਸੀ ਹਵਾ ਨੇ ਹਾਸ਼ਗੇ, ਪਾਣੀ ਤੇ ਹਾਲੇ ਬਣਾਉਣੇ ਸੀ ਹਵਾ ਨੇ ਹਾਸ਼ਗੇ, ਉਹ ਹਾਏ ਪਰ ਉਹ ਨੇੜਿਓਂ ਵਗਦੇ ਨਦੀ ਕਿੱਧਰ ਗਈ, ਤੇ ਉਮਰ ਦੇ ਸਾਰੇ ਚੁਰਾਹੇ ਬਣ ਗਏ ਖੰਡਰ ਅਜੀਮ, ਉਮਰ ਦੇ ਸਾਰੇ ਚੁਰਾਹੇ ਬਣ ਗਏ ਪੰਡਰ ਅਜੀਮ ਤੇ ਰਾਤ ਵੀ ਪੁੱਛਦੀ ਨਹੀਂ ਕਿ ਹੁਣ ਰੋਸ਼ਨੀ ਕਿੱਧਰ ਗਈ ਹੁਣ ਰੋਸ਼ਨੀ ਕਿੱਧਰ ਗਈ।
0: ਬਿਲਕੁਲ ਜੀ ਬਿਲਕੁਲ, ਕਿਆ ਬਾਤ ਹੈ ਜੀ। ਬੈਕ ਟੂ ਬੈਕ ਤੁਹਾਡੀਆਂ ਬਹੁਤ ਸਾਰੀਆਂ ਕਾਲਾਂ ਆਈਆਂ ਨੇ ਤੇ ਅੱਜ ਬਹੁਤ ਸਾਰਾ ਤੁਸੀਂ ਭਰਵਾਂ ਹੁੰਗਾਰਾ ਦਿੱਤਾ ਹੈ ਕਬੱਡੀ ਨੂੰ ਤੇ ਬਹੁਤ ਸਾਰੀ ਤੁਸੀਂ ਸੋਹਣੀ ਸੋਹਣੀ ਸ਼ਾਇਰੀ ਲੈ ਕੇ ਆਉਂਦੇ ਹੋ ਸਾਰੇ ਜਾਣੇ ਤੇ ਸਾਰੇ ਐਕਸਾਈਟਡ ਰਹਿੰਦੇ ਨੇ ਕਿ ਕਦੋਂ ਤੁਸੀਂ ਕੋਈ ਸੋਹਣੀ ਸੋਹਣੀ ਸ਼ਾਇਰੀ ਸੁਣਾਓ, ਕਿਉਂਕਿ ਇਹ ਰੇਡੀਓ ਧਮਾਲ ਦਾ ਜਿਹੜਾ ਸ਼ੋਅ ਹੈ ਇੱਕ ਫੈਮਿਲੀ ਸ਼ੋਅ ਹੈ, ਇੱਥੇ ਹਰ ਇੱਕ ਪਰਸਨ ਯੋਗਦਾਨ ਪਾਉਂਦਾ ਹੈ, ਹਰ ਇੱਕ ਪਰਿਵਾਰ ਦਾ ਜਿਹੜਾ ਮੈਂਬਰ ਯੋਗਦਾਨ ਪਾਉਂਦਾ ਹੈ ਤੇ ਉਹਦਾ ਇਸੇ ਕਰਕੇ ਜਿਹੜਾ ਰੇਡੀਓ ਧਮਾਲ ਦਾ ਨੰਬਰ ਵਨ ਚੱਲਦਾ ਹੈ, ਕਿਉਂਕਿ ਤੁਸੀਂ ਇੱਕ ਫੈਮਿਲੀ ਸ਼ੋਅ ਨੂੰ ਫੈਮਿਲੀ ਸ਼ੋਅ ਦੀ ਤਰ੍ਹਾਂ ਹੀ ਟ੍ਰੀਟ ਕਰਦੇ ਹੋ, ਹਰ ਇੱਕ ਫੈਮਿਲੀ ਮੈਂਬਰ ਜਿਹੜਾ ਹੁੰਦਾ ਹੈ ਯੋਗਦਾਨ ਪਾਉਂਦਾ ਰਹਿੰਦਾ। ਤਾਂ ਬਹੁਤ ਧੰਨਵਾਦ, ਤੁਸੀਂ ਇੰਨਾ ਜ਼ਿਆਦਾ ਪਿਆਰ ਸਤਿਕਾਰ ਕਰਦੇ ਹੋ ਅਤੇ ਲਾਸਟ 'ਤੇ ਆਪਣਾ ਪ੍ਰੋਗਰਾਮ ਵੱਜਦਾ ਜੀ ਅੱਧੇ ਘੰਟੇ ਦਾ, ਅਤੇ ਅੱਧੇ ਘੰਟੇ ਦੇ ਵਿੱਚ ਆਪਾਂ ਹੋਰ ਕਬੱਡੀ ਬਾਰੇ ਗੱਲਬਾਤ ਕਰਦੇ ਰਹਾਂਗੇ। ਸਾਡੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਜੀ ਕਿ ਕਿਹੜੇ ਕਿਹੜੇ ਤੁਹਾਡੇ ਕਬੱਡੀ ਪਲੇਅਰ ਨੇ ਅਤੇ ਕਿਹੜੇ ਕਿਹੜੇ ਕਬੱਡੀ ਪਲੇਅਰ ਤੋਂ ਜਿਨ੍ਹਾਂ ਦੇ ਕਰਕੇ ਤੁਹਾਡੇ ਇਲਾਕੇ ਦਾ ਏਰੀਏ ਦਾ ਨਾਮ ਰੋਸ਼ਨ ਹੋਇਆ, ਜਾਂ ਕਿਹੜੇ ਕਮੈਂਟਰ ਨੇ ਜਿਹੜੇ ਤੁਹਾਡੇ ਮੇਨ ਏਰੀਏ ਦੇ ਜਿਹੜੇ ਜਿਨ੍ਹਾਂ ਨੇ ਹੋਰ ਵੀ ਜ਼ਿਆਦਾ ਨਾਂ ਤੁਹਾਡੇ ਏਰੀਏ ਦਾ ਬੁਲੰਦ ਕੀਤਾ, ਸਾਡੇ ਨਾਲ ਗੱਲਬਾਤ ਜ਼ਰੂਰ ਸਾਂਝੀ ਕਰਿਓ। 204-780-8182 ਤੁਸੀਂ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਆ ਜਾਓ ਫਿਰ ਕਬੱਡੀ ਦੇ ਬਾਰੇ ਗੱਲਬਾਤ ਕਰੀਏ। ਲਾਭ ਹੀਰਾ ਜੀ ਕੀ ਕਹਿ ਰਹੇ ਨੇ, ਕਹਿੰਦੇ ਨੇ ਸਿੰਘ ਫਸ ਗਏ ਕੁੰਡੀਆਂ ਦੇ, ਉਹ ਵੀ ਗੱਲਬਾਤ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਕਿ ਮੈਡੀਕਲ ਕਲੀਨਿਕ ਅਤੇ ਵਾਕ ਇਨ ਕਲੀਨਿਕ ਅਤੇ ਪੰਜਾਬੀ ਸਪੀਕਿੰਗ ਡਾਕਟਰ ਮਿਲ ਜਾਂਦੇ ਨੇ, ਫਲੂ ਸ਼ੋਟ ਵੀ ਲੱਗਦੇ ਨੇ। ਫੈਮਿਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਹੋਵੇ ਜਾਂ ਫੈਮਿਲੀ ਡਾਕਟਰ ਚਾਹੀਦਾ ਹੋਵੇ, ਤੁਹਾਨੂੰ ਦੱਸ ਗਏ ਕਿ 1987 ਜੈਫਰਸਨ ਅਵੈਨਿਊ ਦੇ ਉੱਤੇ ਤੁਸੀਂ 204-416-1139 'ਤੇ ਸੰਪਰਕ ਵੀ ਕਰ ਸਕਦੇ ਹੋ। ਮੰਡੇ ਟੂ ਫਰਾਈਡੇ 9-5, ਸੈਟਰਡੇ 9-4, ਸੰਡੇ 9-1 ਫਾਰਮੈਸੀ ਵੀ ਕਲੀਨਿਕ ਦੇ ਅੰਦਰ ਹੈ ਜੀ। ਅਤੇ ਫਿਰ ਹੋਰ ਆਪਾਂ ਨੂੰ ਕੀ ਚਾਹੀਦਾ, ਬਸ ਵਿਜ਼ਿਟ ਕਰ ਲਓ। ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਫੈਮਿਲੀ ਦੇ ਵਿੱਚ ਕੋਈ ਸਮੱਸਿਆ ਜਾਂ ਫੈਮਿਲੀ ਡਾਕਟਰ ਚਾਹੀਦਾ ਹੈ, ਤੁਸੀਂ ਮੈਡੀਕਲ ਕਲੀਨਿਕ ਐਂਡ ਵਾਕ ਇਨ ਕਲੀਨਿਕ 'ਤੇ ਵਿਜ਼ਿਟ ਕਰ ਸਕਦੇ ਹੋ। ਅਤੇ ਆ ਜਾਓ ਫਿਰ ਸਿੰਘ ਫਸ ਗਏ ਕੁੰਡੀਆਂ ਦੇ ਲਾਭ ਹੀਰੇ ਦਾ ਗਾਣਾ ਸੁਣ ਕੇ ਫਿਰ ਰੂਬਰੂ ਹੁੰਦੇ ਹਾਂ ਜੀ।

0: ਕਿਆ ਬਾਤ ਹੈ ਜੀ। ਲਾਸਟ ਜਿਹੜੀਆਂ ਆਰਨੀਤ ਨੇ ਗੱਲਾਂ ਕਹੀਆਂ ਨੇ ਕਿ ਸੁਖਮਨ ਚੋਲੇ ਵਾਲਾ ਸਾਰਿਆਂ ਨੇ ਆਪਾਂ ਉਹਦੀ ਗੇਮ ਦੇਖੀ ਹੋਈ ਆ, ਅਤੇ ਜਿਹਨੇ ਨਹੀਂ ਦੇਖੀ ਯੂਟਿਊਬ 'ਤੇ ਜ਼ਰੂਰ ਸਰਚ ਕਰਕੇ ਦੇਖਿਓ। ਸੱਜਦਾ ਆ ਇਹਨਾਂ ਪਲੇਅਰਾਂ ਨੂੰ ਜਿਨ੍ਹਾਂ ਨੇ ਮਾਂ ਖੇਡ ਕਬੱਡੀ ਨੂੰ ਇੰਨਿਆਂ ਸਿਖਰਾਂ ਤੱਕ ਪਹੁੰਚਾਇਆ ਸੀ, ਅਤੇ ਅੱਜ ਕਈ ਅਨਮੋਲ ਹੀਰੇ ਆਪਣੇ ਕੋਲ ਇੱਦਾਂ ਦੇ ਨਹੀਂ ਹੈਗੇ ਕਿ ਜਿਹੜੇ ਹੋਣੇ ਚਾਹੀਦੇ ਸੀ, ਜਿਨ੍ਹਾਂ ਦੀ ਖੇਡ ਆਪਾਂ ਦੇਖਣੀ ਸੀਗੀ, ਅਤੇ ਚਾਹੇ ਅੱਜ ਆਪਾਂ ਨੇ ਕੋਲ ਨਹੀਂ ਗਏ, ਪਰ ਆਪਾਂ ਉਹਨਾਂ ਨੂੰ ਹਮੇਸ਼ਾ ਯਾਦਾਂ ਦੇ ਵਿੱਚ ਰੱਖਦੇ ਹਾਂ। ਹਮੇਸ਼ਾ ਗੀਤਾਂ ਦੇ ਵਿੱਚ ਆਪਣੇ ਗੀਤਕਾਰਾਂ ਵੱਲੋਂ ਪਰੋਇਆ ਜਾਂਦਾ ਸੱਜਦਾ ਆ, ਉਹਨਾਂ ਲਿਖਤਾਂ ਨੂੰ ਜਿਹੜੇ ਲਿਖਾਰੀ ਨੇ ਜਿਹੜੇ ਉਹਨਾਂ ਲਿਖਤਾਂ ਦੇ ਵਿੱਚ ਲੈ ਕੇ ਆਉਂਦੇ ਨੇ, ਅਤੇ ਉਹ ਜਿਹੜੇ ਗੀਤਕਾਰ ਜਿਹੜੇ ਗਾ ਕੇ ਆਪਾਂ ਨੂੰ ਸੁਣਾਉਂਦੇ ਨੇ। ਅਤੇ ਮੈਂ ਹੋਰ ਵੀ ਆਪਾਂ ਚੈਨਲ ਦੇ ਮਾਧਿਅਮ ਰਾਹੀਂ ਆਪਾਂ ਅਪੀਲ ਕਰਦੇ ਹਾਂ, ਜਿੰਨੇ ਵੀ ਗੀਤਕਾਰ ਲਿਖਣ ਵਾਲੇ ਚਾਹੇ ਲਿਖਾਰੀ ਨੇ ਚਾਹੇ ਗਾਉਣ ਵਾਲੇ ਨੇ, ਸਾਰਿਆਂ ਨੂੰ ਬੇਨਤੀ ਹੈ ਕਿ ਕਬੱਡੀ ਦੇ ਉੱਤੇ ਜ਼ਰੂਰ ਲਿਖਿਆ ਕਰੋ ਜਿੰਨਾ ਹੋ ਸਕਦਾ, ਵੱਧ ਤੋਂ ਵੱਧ ਸਾਨੂੰ ਹੋਰ ਵੀ ਗਾਣੇ ਦਿਓ, ਤਾਂ ਕਿ ਜਿਹੜੇ ਆਪਣੇ ਅੱਜ ਦੀ ਜਿਹੜੀ ਜਨਰੇਸ਼ਨ ਆ, ਆਪਣੇ ਯੂਥ ਨੂੰ ਆਪਾਂ ਦੱਸ ਗਏ ਕਿਹੜੇ ਆਪਣੇ ਪਲੇਅਰ ਰਹੇ ਨੇ, ਅਤੇ ਕਿਹੜੇ ਪਲੇਅਰ ਆਪਾਂ ਨੂੰ ਇੰਨਾ ਬੁਲੰਦੀਆਂ ਤੱਕ ਆਪਾਂ ਨੂੰ ਲੈ ਕੇ ਗਏ, ਅਤੇ ਹੋਰ ਖੇਡਾਂ ਦੇ ਪ੍ਰਤੀ ਆਪਾਂ ਹੋਰ ਸਾਰਿਆਂ ਨੂੰ ਉਤਸ਼ਾਹਿਤ ਕਰ ਸਕੀਏ। ਇਹਦੇ ਲਈ ਵੱਧ ਤੋਂ ਵੱਧ ਹੋਰ ਲਿਖਤਾਂ ਸਾਹਮਣੇ ਆਉਣ, ਅਤੇ ਇਹੀ ਆਪਣੀ ਅਪੀਲ ਆ ਅੱਜ ਦੇ ਸ਼ੋਅ ਦੇ ਮਾਧਿਅਮ ਰਾਹੀਂ ਕਿ ਵੱਧ ਤੋਂ ਵੱਧ ਹੋਰ ਜਿਹੜਾ ਖੇਡਾਂ ਦੇ ਪ੍ਰਤੀ ਜਿਹੜਾ ਰੁਝਾਨ ਨੂੰ ਵਧਾਇਆ ਜਾ ਸਕੇ, ਅਤੇ ਹੋਰ ਆਪਣੇ ਜਿਹੜੇ ਖੇਡ ਪ੍ਰੇਮੀ ਆਪਣੀਆਂ ਖੇਡਾਂ ਨਾਲ ਜੋੜ ਸਕਣ, ਅਤੇ ਵੱਧ ਤੋਂ ਵੱਧ ਕਬੱਡੀ ਦੇ ਉੱਤੇ ਹੋਰ ਸਾਰੇ ਗੀਤ ਆਉਣ। ਅਤੇ ਕੋਲਰ ਆਪਾਂ ਜ਼ਰੂਰ ਅਟੈਂਡ ਕਰ ਲਈ ਜੀ, ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਇੱਕ ਪ੍ਰੀਤ ਬਰਾੜ ਦਾ ਸੌਂਗ ਹੈਗਾ ਜੀ, ਖੇਡ ਦੇ ਕਬੱਡੀਆਂ ਤੇ ਚੁੰਘਦੇ ਹੋਰਨੇ।
0: ਓਕੇ, ਪ੍ਰੀਤ ਬਰਾੜ ਦਾ।
1: ਹਾਂਜੀ,
0: ਗਾਣੇ ਦਾ ਨਾਮ ਕੀ ਆ?
1: ਖੇਡ ਦੇ ਕਬੱਡੀਆਂ।
0: ਅੱਛਾ, ਖੇਡ ਦੇ ਕਬੱਡੀਆਂ ਗਾਣੇ ਦਾ ਨਾਮ ਆ,
1: ਚੁੰਘਦੇ ਹੋਰਨੇ। ਹਾਂਜੀ,
0: ਓਕੇ ਓਕੇ, ਖੇਡ ਦੇ ਕਬੱਡੀਆਂ ਜ਼ਰੂਰ ਲਾਵਾਂਗੇ ਜੀ। ਤੁਸੀਂ ਕਿਹੜੇ ਏਰੀਏ ਤੋਂ?
1: ਮੇਰਾ ਜੀ ਕੋਟਕਪੁਰ ਹੈ ਜੀ, ਫਰੀਦਕੋਟ ਜ਼ਿਲ੍ਹਾ।
0: ਅੱਛਾ, ਫਰੀਦਕੋਟ, ਬਾਬੇ ਫਰੀਦ ਦੀ ਧਰਤੀ ਤੋਂ ਹੋ ਤੁਸੀਂ?
1: ਹਾਂਜੀ।
0: ਉਹ ਕਿਆ ਬਾਤ ਹੈ ਜੀ, ਫਿਰ ਤਾਂ ਨੇੜੇ ਦੇ ਹੀ ਹੋ ਸਾਡੇ, ਅਸੀਂ ਤਲਵੰਡੀ ਦੀ ਗੱਲ ਕਰ ਰਹੇ ਸੀ ਅੱਜ ਸਾਰੇ ਜਾਣੇ ਇਕੱਠੇ ਹੋ ਕੇ।
1: ਹਾਂਜੀ ਹਾਂਜੀ,
0: ਬਿਲਕੁਲ ਜੀ, ਬਿਲਕੁਲ ਜੀ। ਓਕੇ, ਧੰਨਵਾਦ ਜੀ ਬਾਬਾ, ਧੰਨਵਾਦ ਜੀ। ਤੇ ਜ਼ਰੂਰ ਆਪਾਂ ਪਲੇ ਕਰਦੇ ਹਾਂ ਜੀ ਮੈਸ ਪੂਜਾ ਤੇ ਪ੍ਰੀਤ ਬਰਾੜ ਦਾ ਆ ਕਬੱਡੀ ਸੌਂਗ, ਤੇ ਇਸ ਤੋਂ ਪਹਿਲਾਂ ਗਾਣਾ ਪਲੇ ਕਰਕੇ ਤੇ ਤੁਹਾਡੇ ਨਾਲ ਥੋੜੀ ਜਿਹੀ ਇਨਫੋਰਮੇਸ਼ਨ ਸਾਂਝੀ ਕਰ ਦਈਏ ਕਿ ਜੇ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਆ ਕਿ ਆਪਾਂ ਨੂੰ ਪਤਾ ਕਿ ਟਿਕਟਾਂ ਮਹਿੰਗੀਆਂ ਹੋ ਚੁੱਕੀਆਂ, ਕਈ ਆਪਾਂ ਨੂੰ ਪਤਾ ਸੀਗਾ ਜਿਹੜੀ ਵਾਰ ਚੱਲ ਰਹੀ ਸੀ ਇਰਾਨ ਦੇ ਨਾਲ, ਉਹਦੇ ਮੱਦੇਨਜ਼ਰ ਆਪਾਂ ਨੂੰ ਜਿਹੜਾ ਤੇਲ ਮਹਿੰਗੇ ਹੋ ਗਏ ਸੀ, ਤੇਲ ਦੀਆਂ ਕੀਮਤਾਂ 'ਚ ਵੀ ਕਾਫੀ ਵਾਧਾ ਵੇਖਣ ਨੂੰ ਮਿਲਿਆ, ਅਤੇ ਮਹਿੰਗਾਈ 'ਚ ਵਾਧਾ ਮਿਲਿਆ, ਉਹਦੇ ਕਰਕੇ ਕਈ ਜਿਹੜੀਆਂ ਏਅਰਲਾਈਨਸ ਨੇ ਬੰਦ ਵੀ ਹੋਈਆਂ ਨੇ, ਅਤੇ ਕਈਆਂ ਨੇ ਪ੍ਰਾਈਜ਼ ਵੀ ਆਪਣੇ ਆਪ ਕੀਤੇ ਨੇ। ਪਰ ਤੁਹਾਨੂੰ ਦੱਸ ਗਏ ਕਿ ਜੇ ਤੁਸੀਂ ਫਿਰ ਵੀ ਸਸਤੀਆਂ ਏਅਰ ਟਿਕਟਾਂ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਆ, ਧਿਆਨ ਨਾਲ ਸੁਣ ਲਿਓ। ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲੇ ਵੱਲੋਂ ਬਹੁਤ ਸਾਰੀਆਂ ਸਸਤੀਆਂ ਟਿਕਟਾਂ ਚੱਲ ਰਹੀਆਂ ਨੇ, ਬੈਸਟ ਵਕੇਸ਼ਨ ਪੈਕੇਜ ਨੇ। ਜੇ ਤੁਸੀਂ ਆਪਦੇ ਮੰਮੀ ਡੈਡੀ ਨਾਲ ਜਾਂ ਆਪਦੇ ਪਾਰਟਨਰ ਜਾਂ ਆਪਦੇ ਭੈਣ ਭਰਾਵਾਂ ਨਾਲ ਜਾਂ ਯਾਰਾਂ ਦੋਸਤਾਂ ਨਾਲ ਵਕੇਸ਼ਨ ਪੈਕੇਜ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੈਸਟ ਵਕੇਸ਼ਨ ਪੈਕੇਜ ਮਿਲ ਜਾਣਗੇ, ਚੀ ਫਲਾਈਟ ਟਿਕਟਸ ਵੀ ਮਿਲ ਜਾਣਗੀਆਂ, ਡੋਮੈਸਟਿਕ ਚਾਹੇ ਇੰਟਰਨੈਸ਼ਨਲ ਟੂਰ ਕਰਨਾ ਉਹਦੇ 'ਤੇ ਵੀ, ਜਿਹੜੀਆਂ ਤੁਸੀਂ ਔਨਲਾਈਨ ਪ੍ਰਾਈਜ਼ ਦੇਖ ਰਹੇ ਹੋ ਟਿਕਟਾਂ ਦੇ, ਉਦੋਂ ਵੀ ਸਸਤੀਆਂ ਟਿਕਟਾਂ ਮਿਲ ਜਾਣਗੀਆਂ। ਹੋਰ ਕੀ ਚਾਹੀਦਾ? ਫਿਰ ਤੁਹਾਨੂੰ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰਨਾ ਪਊਗਾ ਜੀ, 204-202-0104 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਸੰਪਰਕ ਕਰਕੇ ਵਧੀਆ ਵਧੀਆ ਜਿਹੜੀਆਂ ਡੀਲਾਂ ਗ੍ਰੈਬ ਕਰ ਸਕਦੇ ਹੋ, ਅਤੇ ਜਿਹੜੇ ਪੈਸੇ ਤੁਸੀਂ ਟਿਕਟਾਂ ਦੇ ਉੱਤੇ ਹੋਰ ਖਰਚਣੇ ਸੀ ਮਹਿੰਗੀਆਂ ਦੇ, ਉਹੀ ਆਪਦਾ ਉੱਥੇ ਟੂਰ ਦੇ ਉੱਤੇ ਇੰਜੋਏ ਕਰਿਓ, ਜੇਕਰ ਉੱਥੇ ਖਰਚਾ ਪਾਣੀ ਕਰਿਓ ਜੀ, ਅਤੇ ਸੰਪਰਕ ਜ਼ਰੂਰ ਕਰ ਲਓ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਨੂੰ ਜੇ ਤੁਸੀਂ ਸਸਤੀਆਂ ਇਹ ਟਿਕਟਾਂ ਲੱਭ ਰਹੇ ਹੋ। ਅਤੇ ਆ ਜਾਓ ਫਿਰ ਮੈਸ ਪੂਜਾ 'ਤੇ ਪ੍ਰੀਤ ਬਰਾੜ ਦਾ ਕਬੱਡੀ ਗਾਣਾ ਸੁਣ ਕੇ ਫਿਰ ਰੂਬਰੂ ਹੁੰਦੇ ਹਾਂ ਜੀ।

0: ਕਿਆ ਬਾਤ ਜੀ, ਚੁੰਘਦੇ ਆ ਬੂਰੀਆਂ ਤੇ ਖੇਡਦੇ ਕਬੱਡੀਆਂ। ਇਹ ਸਾਰੇ ਨੌਜਵਾਨਾਂ ਦੇ ਰਿਲੇਟਡ ਆ, ਸਾਰੇ ਜਿੰਨੇ ਆਪਾਂ ਪੰਜਾਬ ਤੋਂ ਆਏ ਹੋਏ ਹਾਂ। ਬਿਲਕੁਲ, ਆਪਾਂ ਉਦੋਂ ਚੁੰਘਦੇ ਸੀ ਬੂਰੀਆਂ ਤੇ, ਕਬੱਡੀਆਂ ਵੀ ਖੇਡਦੇ ਸੀ, ਕ੍ਰਿਕਟ ਵੀ ਖੇਡਦੇ ਸੀ, ਹੋਰ ਵੀ ਕਈ ਗੇਮਾਂ ਖੇਡਦੇ ਸੀਗੇ ਤੇ ਵੱਧ ਚੜ੍ਹ ਕੇ ਹਿੱਸੇ ਲੈਂਦੇ ਹੁੰਦੇ ਸੀਗੇ। ਤੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਆਪਾਂ ਜ਼ਰੂਰ ਅਟੈਂਡ ਕਰ ਲਈਏ ਅੱਗੇ ਪ੍ਰੋਗਰਾਮ ਨੂੰ ਵਧਾਉਂਦੇ ਹਾਂ। ਫਿਰ ਰੇਡੀਓ ਧਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਪਹਿਲਾਂ ਇੱਕ ਕਾਲਰ ਆਇਆ ਸੀ, ਉਹਨੇ ਕਾਲ ਕੀਤੀ, ਜੋ ਕੁਐਸਚਨ ਕੀਤਾ ਸੀ ਵੀ ਕਮੈਂਟਰੀ ਕੌਣ ਵਧੀਆ ਹੋਇਆ।
0: ਹਾਂਜੀ
1: ਬਾਈ, ਦਰਸ਼ਨ ਬੜੀ ਹੁੰਦੇ ਸੀਗੇ, ਮਾਸਟਰ ਦਰਸ਼ਨ ਬੜੀ ਜੀ, ਬਹੁਤ ਹੀ ਸੋਹਣੇ ਕਮੈਂਟਰੇਟ ਰਹੇ ਆ ਸਨ 2002-03 ਤੱਕ।
0: ਅੱਛਾ ਜੀ,
1: ਬਹੁਤ ਉਹਨਾਂ ਵਰਗੀ ਕਮੈਂਟਰੇਟ ਕਿਸੇ ਨੇ ਨੀ ਕੀਤੀ ਹੈਗੀ ਕਬੱਡੀ ਜਗਤ ਦੇ ਵਿੱਚ।
0: ਕਿਆ ਬਾਤ ਜੀ, ਨਾਮ ਰਿਪੀਟ ਕਰੋ ਇੱਕ ਵਾਰੀ ਦੁਬਾਰਾ ਸਾਰਿਆਂ ਨੂੰ ਸਮਝੇ।
1: ਦਰਸ਼ਨ ਬੜੀ ਸੀ ਉਹਦਾ ਨਾਂ ਜੀ,
0: ਦਰਸ਼ਨ ਬੜੀ,
1: ਮਾਸਟਰ ਦਰਸ਼ਨ ਬੜੀ
0: ਜੀ। ਕਿਆ ਬਾਤ ਹੈ ਜੀ,
1: ਬੜੀ ਤਬੀਅਤ ਮਲੇਰਕੋਟਲੇ ਕੋਲ ਟਿੱਬਾ ਬੜੀ ਪਿੰਡ ਸੀ ਹੁੰਦਾ ਜੀ।
0: ਅੱਛਾ ਜੀ, ਅੱਛਾ,
1: ਹਾਂਜੀ। ਤੇ ਹੁਣ ਸਮਾਂ ਹੋਊ ਜੀ, ਸਮਾਂ ਕੋਈ ਸਮਾਂ ਸਕਦੇ ਹੋ ਕਿ ਲਿਸਟ ਪਹਿਲਾਂ ਹੀ ਬਹੁਤ ਲੰਬੀ ਆ।
0: ਕਬੱਡੀ ਦਾ ਆ,
1: ਹਾਂਜੀ ਕਬੱਡੀ ਦਾ ਜੀ।
0: ਦੱਸੋ ਕਿਹੜਾ ਗਾਣਾ ਹੈ ਕਬੱਡੀ ਤੇ?
1: ਬੱਬੂ ਮਾਨ ਦਾ ਜੀ, ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇੜਨੀ ਗੱਲ ਸੁਣ ਮਟਿਆਰੇ।
0: ਇਹ ਵੈਸੇ ਲਾਤ ਆ ਸੀ, ਚਲੋ ਲਾਸਟ ਤੇ ਫੇਰ ਦੁਬਾਰਾ ਕਰ ਦਾਂਗੇ ਪਲੇ।
1: ਅਸੀਂ ਵੀਰੇ ਹੁਣੇ ਜੁਆਇਨ ਕੀਤਾ ਯਾਰ, ਮੈਨੂੰ ਥੋੜਾ ਲੇਟ ਹੋ ਗਿਆ।
0: ਅੱਛਾ ਜੀ, ਕੋਈ ਨਾ ਲਾਸਟ ਤੇ ਜਰੂਰ ਆਪਾਂ ਫੇਰ ਦੁਬਾਰਾ ਰਿਪੀਟਰ ਤੇ ਲਾ ਦਾਂਗੇ।
1: ਥੈਂਕ ਯੂ।
0: ਓਕੇ ਜੀ, ਧੰਨਵਾਦ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਅੱਜ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਅੱਜ ਦੇ ਸ਼ੋਅ ਨੂੰ। ਮੈਨੂੰ ਪਤਾ ਨਹੀਂ ਲੱਗਿਆ ਗਾ ਕਦੋਂ ਆਪਾਂ ਲਾਸਟ ਸਟੇਜ ਤੇ ਵੀ ਪਹੁੰਚੇ ਹਾਂ, 2:52 ਹੋ ਗਏ ਆ ਤੇ ਪ੍ਰੋਗਰਾਮ ਸਮਾਪਤੀ ਦੇ ਵੱਲ ਵੱਧ ਰਿਹਾ। ਪਰ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਈਏ ਕਿ ਮਨਜੋਤ ਸਿੰਘ ਰੈਲਟਰ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਹਾਨੂੰ ਵਾਲਮਾਰਟ ਦੀ ਬੈਕ ਸਾਈਡ ਦੇ ਉੱਤੇ ਤੁਹਾਨੂੰ ਸਿੰਗਲ ਫੈਮਿਲੀ ਹੋਮ ਚਾਹੀਦੇ ਆ, ਜਾਂ ਕੈਸਲ ਬੈਰੀ ਵਾਲੀ ਸਾਈਡ ਕਲਗੀਧਰ ਦਰਬਾਰ ਸਾਹਿਬ ਦੀ ਬੈਕ ਸਾਈਡ ਦੇ ਉੱਤੇ ਜੇ ਤੁਹਾਨੂੰ ਹੋਮ ਚਾਹੀਦੇ ਆ, ਉੱਥੇ ਵੀ ਤੁਹਾਨੂੰ 3 ਬੈਡਰੂਮ ਵੀ ਮਿਲ ਜਾਣਗੇ, $400,000 ਦੇ ਨੇੜੇ ਤੇੜੇ ਤੁਹਾਨੂੰ ਇਹ ਮਿਲ ਜਾਣਗੇ, ਯਾਨੀ ਕਿ ਬਹੁਤ ਸਸਤੇ ਨੇ। 3 ਬੈਡਰੂਮ ਵਾਲੇ ਆਪਾਂ ਨੂੰ ਜਿਹੜੇ ਆਪਾਂ ਵੇਖ ਲੈਂਦੇ ਹਾਂ ਕਿ ਮਾਰਕੀਟ ਦੇ 6-6 lakh ਦੇ ਆਪਾਂ ਨੂੰ ਮਿਲਦੇ ਨੇ, ਅਤੇ ਆਪਾਂ ਨੂੰ ਇੱਥੇ $400,000 ਦੇ ਆਪਾਂ ਨੂੰ ਮਿਲ ਰਹੇ ਆ। ਬਹੁਤ ਵਧੀਆ ਆਪਾਂ ਨੂੰ ਔਫਰਾਂ ਮਿਲ ਰਹੀਆਂ ਨੇ। ਅੰਬਰ ਟ੍ਰੇਲ ਵਾਲੀ ਗੇਟ ਉੱਧਰ ਵੀ ਆਪਾਂ ਨੂੰ 3-5 ਬੈਡਰੂਮ ਅਤੇ 3 ਬਾਥ ਫੁੱਲ ਫਰਨਿਸ਼ਡ ਜਿਹੜੀ ਬੇਸਮੈਂਟ ਆਪਾਂ ਨੂੰ ਮਿਲ ਜੂਗੀ, ਅਤੇ ਉੱਥੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਮਨਜੋਤ ਸਿੰਘ ਰੈਲਟਰ ਦੇ ਨਾਲ। ਜਿਹੜੇ ਵਧੀਆ ਵਧੀਆ ਜੇ ਡੀਲਾਂ ਤੁਸੀਂ ਗ੍ਰੈਬ ਕਰਨਾ ਚਾਹੁੰਦੇ ਹੋ ਔਫ ਮਾਰਕੀਟ, ਵੀ ਕਾਫੀ ਸਾਰੀਆਂ ਇਹਨਾਂ ਕੋਲ ਡੀਲਾਂ ਹੈਗੀਆਂ ਨੇ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਦੱਸ ਗਏ ਕਿ ਤੁਸੀਂ ਮਨਜੋਤ ਸਿੰਘ ਰੈਲਟਰ ਨਾਲ ਸੰਪਰਕ ਕਰਨਾ ਕਰ ਸਕਦੇ ਹੋ 204-999-1105 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਔਫ ਮਾਰਕੀਟ ਬਹੁਤ ਸਾਰੀਆਂ ਇਹਨਾਂ ਕੋਲ ਡੀਲਾਂ ਹੈਗੀਆਂ। ਜੇ ਤੁਸੀਂ ਆਪਦਾ ਡ੍ਰੀਮ ਹੋਮ ਵੀ ਬਣਾਉਣਾ ਚਾਹੁੰਦੇ ਹੋ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਜਿੱਦਾਂ ਦਾ ਤੁਸੀਂ ਡਿਜ਼ਾਈਨ ਕਹੋਗੇ ਉਹਦੇ ਅਕੋਰਡਿੰਗ ਤੁਹਾਨੂੰ ਘਰ ਵੀ ਬਣਵਾ ਕੇ ਦੇ ਦੇਣਗੇ, ਹੋਰ ਤੁਹਾਨੂੰ ਕੀ ਚਾਹੀਦਾ, ਅਤੇ 1 week ਦੇ ਵਿੱਚ ਤੁਹਾਨੂੰ ਘਰ ਵੀ ਸੇਲ ਕਰਾ ਦੇਣਗੇ, ਕਿਉਂਕਿ ਬਹੁਤ ਸਾਰੇ ਇਹਨਾਂ ਨੇ ਘਰ ਸੇਲ ਕਰਾਏ ਨੇ ਅਤੇ ਰੈਫਰੈਂਸ ਦੇ ਉੱਤੇ ਹੋਰ ਇਹਨਾਂ ਕੋਲ ਆਉਂਦੇ ਰਹਿੰਦੇ ਆ ਸਵਾਲ ਕਿ ਬਈ ਸਾਨੂੰ ਉਹਨਾਂ ਨੂੰ ਘਰ, ਸਾਡੇ ਰਿਸ਼ਤੇਦਾਰਾਂ ਨੂੰ ਬਹੁਤ ਵਧੀਆ ਘਰ ਦਵਾਇਆ ਅਤੇ ਸਾਨੂੰ ਵੀ ਉੱਦਾਂ ਦਾ ਘਰ ਦਵਾ ਦਿਉ, ਅਤੇ 1 week ਦੇ ਵਿੱਚ ਤੁਹਾਡਾ ਘਰ ਸੇਲ ਕਰਵਾ ਦੇਣਗੇ, ਹੋਰ ਤੁਹਾਨੂੰ ਕੀ ਚਾਹੀਦਾ ਆ, ਸੰਪਰਕ ਕਰ ਲਓ ਜੀ ਮਨਜੋਤ ਸਿੰਘ ਰੈਲਟਰ ਦੇ ਨਾਲ ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ 204-999-1105 ਦੇ। ਅਤੇ ਅੱਜ ਦੇ ਪ੍ਰੋਗਰਾਮ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਆ, ਅਤੇ ਉਹਦੇ ਲਈ ਬਹੁਤ ਬਹੁਤ ਧੰਨਵਾਦ ਆ ਤੁਹਾਡਾ। ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ, ਜੋ ਹਰ ਰੋਜ਼ ਆਪਣਾ ਹੁੰਦਾ ਕਿ ਡਿਫਰੈਂਟ ਟੋਪਿਕ ਦੇ ਉੱਪਰ ਆਪਾਂ ਗੱਲਬਾਤ ਕਰਦੇ ਰਹੀਏ। ਅੱਜ ਜਿਹੜਾ ਮੰਡੇ ਦਾ ਸ਼ੋਅ ਸੀਗਾ, ਆਪਾਂ ਟਰਾਈ ਕੀਤਾ ਕਿ ਕਬੱਡੀ ਦੇ ਉੱਤੇ ਗੱਲਬਾਤ ਕਰੀਏ, ਅਤੇ ਆਪਾਂ ਕਬੱਡੀ ਦੇ ਉੱਤੇ ਗੱਲਬਾਤ ਕਰਦੇ ਰਹੇ ਹਾਂ। ਕੱਲ੍ਹ ਦਾ ਜਿਹੜਾ ਸ਼ੋਅ ਹੋਊਗਾ, ਰਾਜਮਾਨ ਫਾਈਨੈਂਸ਼ੀਅਲ ਵੱਲੋਂ ਸਪੋਂਸਰ ਕੀਤਾ ਜਾਊਗਾ, ਅਤੇ ਰਾਜਮਾਨ ਸਾਹਿਬ ਬਹੁਤ ਨੌਲੇਜ ਦਾ ਆਪਣੇ ਸਰੋਤ ਨੇ, ਬਹੁਤ ਸਾਰੀਆਂ ਬੁੱਕਸ ਪੜ੍ਹਦੇ ਨੇ, ਅਤੇ ਬਹੁਤ ਸਾਰੀ ਡਿਫਰੈਂਟ ਟੋਪਿਕ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨੂੰ ਕੱਲ੍ਹ ਨੂੰ। ਜਰਨਲ ਵਿਨੀਪੈਗ ਦੇ ਰਿਲੇਟਡ ਆਪਾਂ ਗੱਲਬਾਤ ਕਰਾਂਗੇ, ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਉਹਦੇ ਰਿਲੇਟਡ ਆਪਾਂ ਕੱਲ੍ਹ ਨੂੰ ਰਾਜਮਾਨ ਸਾਹਿਬ ਨਾਲ ਸਵਾਲ ਜਵਾਬ ਕਰਦੇ ਰਹਾਂਗੇ। ਅਤੇ ਹਰ ਰੋਜ਼ ਆਪਾਂ ਡਿਫਰੈਂਟ ਗੈਸਟ ਲੈ ਕੇ ਆਉਂਦੇ ਹਾਂ, ਕਿਉਂਕਿ ਜਿਹੜਾ ਆਪਾਂ ਨੂੰ ਹੁੰਦਾ ਕਿ ਹਰ ਰੋਜ਼ ਆਪਾਂ ਇੱਕ ਡਿਫਰੈਂਟ ਟੋਪਿਕ ਦੇ ਉੱਤੇ ਗੱਲਬਾਤ ਕਰੀਏ, ਡਿਫਰੈਂਟ ਨੌਲੇਜ, ਡਿਫਰੈਂਟ ਇਨਫੋਰਮੇਸ਼ਨ ਲੈ ਕੇ ਆਈਏ ਤੁਹਾਡੇ ਲਈ, ਅਤੇ ਨਾਲ ਦੀ ਨਾਲ ਜਿਹੜਾ ਗੀਤਾਂ ਦਾ ਤੜਕਾ ਲੱਗਦਾ 92.7 FM ਫੁੱਲ ਐਚ ਡੀ ਕੁਆਲਿਟੀ ਦੇ ਵਿੱਚ ਤੁਹਾਨੂੰ ਮਿਊਜ਼ਿਕ ਪ੍ਰੋਵਾਈਡ ਕੀਤਾ ਜਾਂਦਾ। ਜਿਹੜਾ ਤੁਸੀਂ ਸਪੋਟੀਫਾਈ ਯੂਟਿਊਬ ਦੇ ਉੱਤੇ ਗਾਣਾ ਸੁਣਦੇ ਹੋ, ਸੇਮ ਉਸੇ ਕੁਆਲਿਟੀ ਦੇ ਵਿੱਚ, ਫੁੱਲ ਕੁਆਲਿਟੀ ਦੇ ਵਿੱਚ ਤੁਹਾਨੂੰ ਮਿਊਜ਼ਿਕ ਤੁਹਾਨੂੰ ਮਿਲਦਾ। ਅਤੇ ਫੈਮਿਲੀ ਸ਼ੋਅ ਆ, ਫੈਮਿਲੀ ਦੇ ਵਿੱਚ ਆਪਾਂ ਜਿੱਦਾਂ ਗੱਲਬਾਤ ਕਰਦੇ ਹਾਂ, ਸੇਮ ਉੱਦਾਂ ਹੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਸਾਡੇ ਨਾਲ 204-780-8182 ਦੇ ਉੱਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ, ਅਤੇ ਤੁਸੀਂ ਹਰ ਸ਼ੋਅ ਦੇ ਉੱਤੇ ਬਹੁਤ ਸਾਰਾ ਪਿਆਰ ਦਿੰਦੇ ਹੋ, ਸਤਿਕਾਰ ਦਿੰਦੇ ਹੋ, ਅਤੇ ਅਸੀਂ ਟਰਾਈ ਕਰਦੇ ਹੁੰਦੇ ਕਿ ਜਿੰਨਾ ਹੋ ਸਕਦਾ ਵਿਨੀਪੈਗ ਦੇ ਰਿਲੇਟਡ ਤੁਹਾਨੂੰ ਅਪ ਟੂ ਡੇਟ ਰੱਖੀਏ। ਉਹਦੇ ਲਈ ਤੁਹਾਨੂੰ ਇੰਸਟਾਗ੍ਰਾਮ ਦੇ ਉੱਤੇ ਰੇਡੀਓ ਧਮਾਲ ਸਰਚ ਕਰਕੇ ਫੋਲੋ ਜ਼ਰੂਰ ਕਰਨਾ ਪਊਗਾ, ਕਿਉਂਕਿ ਇੰਸਟਾਗ੍ਰਾਮ ਦੇ ਉੱਤੇ ਅਸੀਂ ਲੇਟੈਸਟ ਅਪਡੇਟ ਵਿਨੀਪੈਗ ਦੇ ਰਿਲੇਟਡ ਜਾਂ ਆਪਣੇ ਵਰਲਡ ਦੇ ਵਿੱਚ ਕੀ ਹੋ ਰਿਹਾ ਉਹਦੇ ਰਿਲੇਟਡ ਅਸੀਂ ਅਪਡੇਟ ਕਰਦੇ ਰਹਿੰਦੇ ਹਾਂ, ਅਤੇ ਉਹਦੇ ਲਈ ਤੁਹਾਨੂੰ ਆਪਾਂ ਨੂੰ ਰੀਲਾਂ ਦੇਖਣ ਦਾ ਤਾਂ ਬੜਾ ਸ਼ੌਂਕ ਹੁੰਦਾ, ਪਰ ਜੇ ਆਪਾਂ ਹੁੰਦਾ ਕਿ ਰੌਚਕ ਜਿਹੀਆਂ ਗੱਲਾਂ, ਇੰਟਰਸਟਿੰਗ ਜਿਹੀਆਂ ਗੱਲਾਂ ਅਤੇ ਆਪਣੇ ਆਲੇ ਦੁਆਲੇ ਕੀ ਹੋ ਰਿਹਾ ਅਤੇ ਵਿਨੀਪੈਗ ਦੇ ਵਿੱਚ ਕੀ ਹੋ ਰਿਹਾ, ਜੇ ਉਹ ਤੁਸੀਂ ਸੁਣਨਾ ਚਾਹੁੰਦੇ ਹੋ, ਅਤੇ ਉਹਦੇ ਲਈ ਤੁਹਾਨੂੰ ਰੇਡੀਓ ਧਮਾਲ ਇੰਸਟਾਗ੍ਰਾਮ ਦੇ ਉੱਤੇ ਫੋਲੋ ਜ਼ਰੂਰ ਕਰਨਾ ਪਊਗਾ। ਸਰਚ ਕਰ ਲਓ ਜੀ ਰੇਡੀਓ ਧਮਾਲ 'ਤੇ, ਫੋਲੋ ਜ਼ਰੂਰ ਕਰ ਲਓ, ਲੇਟੈਸਟ ਅਪਡੇਟ ਟਿਕਟੋਕ ਦੇ ਉੱਤੇ ਲਾਈਵ ਆਈਏ ਤੇ ਅਸੀਂ ਤੁਹਾਡੇ ਲਈ ਡਿਫਰੈਂਟ ਪਰਸਨੈਲਿਟੀਆਂ ਇੱਥੇ ਵਿਨੀਪੈਗ ਦੇ ਵਿੱਚ ਜਿਨ੍ਹਾਂ ਨੇ ਅਚੀਵਮੈਂਟ ਹਾਸਲ ਕੀਤੀਆਂ ਨੇ, ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਆ, ਤੇ ਅਸੀਂ ਉਹਨਾਂ ਨੂੰ ਤੁਹਾਡੇ ਰੂਬਰੂ ਕਰਦੇ ਰਹਿੰਦੇ ਹਾਂ, ਜਿਹਨਾਂ ਕੋਲ ਬਹੁਤ ਸਾਰਾ ਜਿਹੜਾ ਨੌਲੇਜ ਦਾ ਸਰੋਤ ਨੇ, ਆਪਾਂ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਰਹਿੰਦੇ ਹਾਂ। ਤੇ ਬਣੇ ਰਿਹਾ ਕਰੋ ਪ੍ਰੋਗਰਾਮ ਦੇ ਨਾਲ, ਜਿਹੜੇ ਅੱਜ ਫਸਟ ਟਾਈਮ ਟਿਕਟੋਕ ਤੇ ਆਏ ਹੋ ਪਲੀਜ਼ ਫੋਲੋ ਜ਼ਰੂਰ ਕਰ ਲਿਓ, ਤਾਂ ਕਿ ਨੈਕਸਟ ਟਾਈਮ ਜਦੋਂ ਵੀ ਅਸੀਂ ਲਾਈਵ ਆਈਏ ਤੁਸੀਂ ਸਾਡੇ ਰੂਬਰੂ ਹੋ ਸਕੋ, ਤੁਹਾਡੇ ਨਾਲ ਗੱਲਬਾਤ ਕਰ ਸਕੀਏ, ਤਾਂ ਸਾਡਾ ਜਿਹੜਾ ਪਿਆਰਾ ਜਿਹਾ ਨੋਟੀਫਿਕੇਸ਼ਨ ਹੋਊਗਾ ਦਿਲ ਦਾ ਦਿਲ ਤੁਹਾਡੇ ਨੋਟੀਫਿਕੇਸ਼ਨ ਤੱਕ ਜ਼ਰੂਰ ਪਹੁੰਚ ਜਾਵੇ, ਤਾਂ ਕਿ ਤੁਹਾਨੂੰ ਪਤਾ ਲੱਗ ਜਾ ਕਿ ਟਿਕਟੋਕ ਦੀ ਫੈਮਿਲੀ ਜਿਹੜੀ ਲਾਈਵ ਹੋ ਚੁੱਕੀ ਹੈ। ਉਹਦੇ ਲਈ ਤੁਹਾਨੂੰ ਅੱਜ ਫੋਲੋ ਜ਼ਰੂਰ ਕਰਨਾ ਪਊਗਾ, ਤਾਂ ਫੋਲੋ ਕਰ ਲਓ ਤਾਂ ਕਿ ਨੈਕਸਟ ਟਾਈਮ ਜਦੋਂ ਵੀ ਅਸੀਂ ਲਾਈਵ ਆਈਏ ਤੁਹਾਡੇ ਰੂਬਰੂ ਹੋ ਸਕੀਏ। ਤੁਸੀਂ ਸਾਨੂੰ ਕਮੈਂਟ ਵੀ ਕਰ ਸਕਦੇ ਹੋ ਜੇ ਤੁਸੀਂ ਕੋਈ ਵੀ ਸਾਡੇ ਨਾਲ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ, ਜੇ ਬਾਈ ਚਾਂਸ ਅਸੀਂ ਤੁਹਾਡਾ ਕਮੈਂਟ ਨਹੀਂ ਪੜ੍ਹ ਪਾਏ ਤਾਂ ਤੁਸੀਂ ਸਾਨੂੰ 204-780-8181 ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਗੱਲਬਾਤ ਕਰਕੇ ਵੀ ਤੁਸੀਂ ਸਾਡੇ ਨਾਲ ਕਿਸੇ ਵੀ ਟੋਪਿਕ ਦੇ ਉੱਤੇ ਚਰਚਾ ਕਰ ਸਕਦੇ ਹੋ, ਕਿਉਂਕਿ ਅਸੀਂ ਟਰਾਈ ਕਰਦੇ ਹੁੰਦੇ ਕਿ ਹਰ ਇੱਕ ਸਵਾਲ ਦਾ ਤੁਹਾਡਾ ਜਵਾਬ ਦਈਏ। ਤੇ ਅੱਜ ਦੇ ਜਿਹੜੇ ਟੋਪਿਕ ਸੀਗਾ ਆਪਣਾ ਕਬੱਡੀ ਦੇ ਉੱਤੇ ਸੀ, ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਉਹਨੂੰ, ਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਉਂਕਿ ਇੱਕ ਰੇਡੀਓ ਤੋਂ ਮਾਲਕ ਫੈਮਿਲੀ ਸ਼ੋਅ ਆ, ਅਤੇ ਫੈਮਿਲੀ ਸ਼ੋਅ ਤਾਂ ਹੀ ਕਾਮਯਾਬ ਹੁੰਦਾ ਜਦੋਂ ਫੈਮਿਲੀ ਸਾਰੀ ਯੋਗਦਾਨ ਦੇਵੇ, ਅਤੇ ਤੁਸੀਂ ਅੱਜ ਸਾਰਿਆਂ ਨੇ ਬਹੁਤ ਸਾਰਾ ਯੋਗਦਾਨ ਦਿੱਤਾ ਹੈ ਬੈਕ ਟੂ ਬੈਕ ਕਾਲਾਂ ਕਰਕੇ। ਅਤੇ ਜਤਿਨ ਅਰੋੜਾ ਜੀ ਪੁੱਛ ਰਹੇ ਨੇ ਕਿ ਜੀ ਮੀਟਿੰਗ ਹੋਈ ਸੀਗੀ ਉਹਦਾ ਐਕਸਟੈਂਸ਼ਨ ਦੀ ਕੋਈ ਅਪਡੇਟ? ਅਪਡੇਟ ਮੈਨੂੰ ਜਿੰਨਾ ਕੁ ਥੋੜ੍ਹਾ ਜਿਹਾ ਸੁਣਨ 'ਚ ਆਇਆ ਕਿ ਗੁੱਡ ਨਿਊਜ਼ ਜਲਦੀ ਆਉਣ ਵਾਲੀ ਹੈ, ਇੰਨਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਮੈਨੂੰ ਉਹਨਾਂ ਥੋੜ੍ਹਾ ਬਹੁਤਾ ਜਿਹਾ ਪਤਾ ਲੱਗਿਆ ਕਿ ਕੁਝ ਨਾ ਕੁਝ ਵਧੀਆ ਹੋਣ ਵਾਲਾ ਹੈ। ਬੀ ਪੋਜ਼ਿਟਿਵ, ਥਿੰਕ ਪੋਜ਼ਿਟਿਵ, ਤਾਂ ਸਭ ਕੁਝ ਵਧੀਆ ਹੋਊਗਾ। ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਲਦੀ ਜਲਦੀ ਜਿਹੜੀ ਐਕਸਟੈਂਸ਼ਨ ਦੀ, ਆਪਾਂ ਨੂੰ ਬਹੁਤ ਟਾਈਮ ਤੋਂ ਜਿਹੜੇ ਸਟੂਡੈਂਟਾਂ ਨੂੰ ਵੇਟ ਆ, ਅਤੇ ਆਪਾਂ ਦੇਖਿਆ ਸੀ ਕਾਫੀ ਦਿਨਾਂ ਤੋਂ ਜਿਹੜੇ ਉਹਨਾਂ ਨੇ ਇੱਥੇ ਰੋਸ ਮਾਰਚ ਵੀ ਕੀਤੇ ਸੀਗੇ ਐਕਸਟੈਂਸ਼ਨ ਨੂੰ ਲੈ ਕੇ, ਤਾਂ ਉਹਦੇ ਬਾਰੇ ਮੇਜਰ ਅਪਡੇਟ ਫਿਲਹਾਲ ਤਾਂ ਕੋਈ ਸਾਹਮਣੇ ਨਹੀਂ ਗਈ, ਪਰ ਹੋਪ ਲਗਾਈ ਜਾ ਰਹੀ ਹੈ ਕਿ ਜੂਨ ਦੇ ਵਿੱਚ ਜਾਂ ਜੁਲਾਈ ਦੇ ਫਸਟ ਵੀਕ ਦੇ ਵਿੱਚ ਕੁਝ ਨਾ ਕੁਝ ਤੁਹਾਨੂੰ ਵਧੀਆ ਸਾਨੂੰ ਮਿਲ ਸਕਦਾ। ਟਰਾਈ ਤਾਂ ਇਹ ਹੈ ਕਿ ਜੂਨ ਦੇ ਵਿੱਚ, ਪਰ ਜਾਂ ਜੁਲਾਈ ਦੇ ਫਸਟ ਵੀਕ ਦੇ ਵਿੱਚ ਕੁਝ ਨਾ ਕੁਝ ਤੁਹਾਨੂੰ ਵਧੀਆ ਸਾਨੂੰ ਮਿਲ ਸਕਦਾ ਹੈ। ਬਾਬਾ ਮਿਹਰ ਕਰੇ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਤੁਹਾਡੇ ਸਾਰਿਆਂ ਦੀਆਂ ਜਿਹੜੀਆਂ ਦੁਆਵਾਂ ਨੇ, ਤੁਹਾਡੇ ਜਿੰਨੇ ਵੀ ਤੁਸੀਂ ਇਸ ਟਾਈਮ ਸਫ਼ਰ ਕਰ ਰਹੇ ਹੋ, ਤਾਂ ਤੁਹਾਨੂੰ ਬਹੁਤ ਵਧੀਆ ਵਧੀਆ ਤੁਹਾਨੂੰ ਸਾਰਾ ਕੁਝ ਸਿੱਖਣ ਨੂੰ ਮਿਲੇ। ਅਤੇ ਕੱਲ੍ਹ ਦਾ ਜਿਹੜਾ ਸ਼ੋਅ ਹੋਊਗਾ ਜੀ, ਮੰਗਲਵਾਰ ਦਾ ਸ਼ੋਅ ਡਾਕਟਰ ਗੁਰਦਾਸ ਸਿੰਘ ਸੇਖੋ ਦੇ ਨਾਲ ਹੋਊਗਾ, ਤਾਂ ਆਪਾਂ ਕੱਲ੍ਹ ਨੂੰ ਡਾਕਟਰ ਗੁਰਦਾਸ ਸਿੰਘ ਸੇਖੋ ਨੂੰ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਤਾਂ ਉਹਨਾਂ ਨਾਲ ਤੁਸੀਂ ਕੋਈ ਵੀ ਕਿਸੇ ਵੀ ਟੋਪਿਕ ਦੇ ਉੱਤੇ ਗੱਲਬਾਤ ਕਰ ਸਕਦੇ ਹੋ, ਚਰਚਾ ਕਰ ਸਕਦੇ ਹੋ, ਕਿਉਂਕਿ ਕਾਫੀ ਸਾਰਾ ਨੌਲੇਜ ਦਾ ਸਰੋਤ ਨੇ ਡਾਕਟਰ ਗੁਰਦਾਸ ਸਿੰਘ ਸੇਖੋ। ਅਤੇ ਕੱਲ੍ਹ ਦਾ ਮੰਗਲਵਾਰ ਦਾ ਸ਼ੋਅ ਆਪਣਾ ਉਹਨਾਂ ਨਾਲ ਹੋਊਗਾ, ਅਤੇ ਜਿਹੜਾ ਬੁੱਧਵਾਰ ਦਾ ਸ਼ੋਅ ਹੋਊਗਾ ਰਾਜਮਾਨ ਫਾਈਨੈਂਸ਼ੀਅਲ ਵੱਲ ਜਿਹੜਾ ਸਪੋਂਸਰ ਕੀਤਾ ਜਾਂਦਾ ਹੈ, ਅਤੇ ਫਿਰ ਜਿਹੜਾ ਵੀਰਵਾਰ ਦਾ ਸ਼ੋਅ ਹੁੰਦਾ ਫੂਕਸਡ ਇੰਸ਼ੋਰੈਂਸ ਵੱਲੋਂ ਜਿਹੜਾ ਸਪੋਂਸਰ ਕੀਤਾ ਜਾਂਦਾ, ਵੀਰਿੰਦਰ ਸਿੰਘ ਬਹਿਲ ਜੀ ਜਿਹੜੇ ਬੁੱਕਸ ਬਹੁਤ ਸਾਰੀਆਂ ਵੱਢਦੇ, ਬਹੁਤ ਸਾਰਾ ਨੌਲੇਜ ਦਾ ਸਰੋਤ ਨੇ, ਅਤੇ ਸਿਮਰਜੀਤ ਸਿੰਘ ਜਸਵਾਲ ਜੀ, ਤਾਂ ਉਹਨਾਂ ਦੇ ਆਪਾਂ ਰੂਬਰੂ ਹੋਵਾਂਗੇ। ਅਤੇ ਜਿਹੜਾ ਸ਼ੁੱਕਰਵਾਰ ਦਾ ਸ਼ੋਅ ਹੁੰਦਾ ਉਹਦੇ ਵਿੱਚ ਤੁਸੀਂ ਅਤੇ ਮੈਂ, ਬਸ ਆਪਾਂ ਬਸ ਬੋਲੀਵੁੱਡ ਅਤੇ ਪੰਜਾਬੀ ਮਿਕਸ ਆਪਾਂ ਇੰਜੋਏ ਕਰਦੇ ਰਹਿੰਦੇ, ਬਸ ਨੱਚਣ ਟੱਪਣ ਵਾਲਾ ਆਪਣਾ ਸ਼ੋਅ ਹੁੰਦਾ, ਤਾਂ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਅਤੇ ਜਿਹੜਾ ਸੈਟਰਡੇ ਦਾ ਸ਼ੋਅ ਹੁੰਦਾ, ਹੁੰਦਾ 2-5, ਉਹਦੇ ਆਪਾਂ ਹੂਰ ਦੇ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਹੂਰ ਆਪਣੇ ਕੋਲ ਹੁੰਦੀ ਹੈ ਅਤੇ ਘੰਟਾ ਅਸੀਂ ਐਕਸਟਰਾ ਲੈ ਕੇ ਆਉਂਦੇ ਹਾਂ, ਜਿਹੜੀ ਕਮੀ ਪੇਸ਼ੀ ਹੁੰਦੀ ਉਹ ਆਪਾਂ ਪੂਰੀ ਕਰਦੇ ਰਹਿੰਦੇ ਹਾਂ। ਅਤੇ ਜਾਣੀ ਕਿ ਹਰ ਇੱਕ ਦਿਨ ਡਿਫਰੈਂਟ ਟੋਪਿਕ, ਡਿਫਰੈਂਟ ਜਿਹੜੇ ਡਿਫਰੈਂਟ ਪਰਸਨੈਲਿਟੀ ਆਪਣੇ ਵਿੱਚ ਹੁੰਦੀ ਆ, ਜਿਹੜੇ ਬਹੁਤ ਸਾਰਾ ਨਾਮ ਆ, ਜਿਹਨਾਂ ਕੋਲ ਬਹੁਤ ਸਾਰੀ ਨੌਲੇਜ ਆ, ਕਿਉਂਕਿ ਜਿਹੜਾ ਐਕਸਪੀਰੀਅੰਸ ਆਪਾਂ ਨੂੰ ਉਮਰ ਦੇ ਨਾਲ ਜਿਹੜਾ ਐਕਸਪੀਰੀਅੰਸ ਹੁੰਦਾ ਹੈ, ਤਜਰਬੇ ਦੇ ਨਾਲ ਐਕਸਪੀਰੀਅੰਸ ਹੁੰਦਾ, ਉਹ ਆਪਾਂ ਗੇਨ ਕਰਨਾ ਬਹੁਤ ਜ਼ਰੂਰੀ ਹੁੰਦਾ, ਅਤੇ ਉਹ ਆਪਾਂ ਉਹਨਾਂ ਤੋਂ ਪੁੱਛਦੇ ਰਹਿੰਦੇ, ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਰਹਿੰਦੇ ਹਾਂ। ਅਤੇ ਇੱਕ ਕੱਲ੍ਹ ਨੂੰ ਮੀਟਿੰਗ ਹੋਣ ਜਾ ਰਹੀ ਹੈ ਜੀ, ਉਹਦੇ ਬਾਰੇ ਥੋੜ੍ਹੀ ਜਿਹੀ ਆਪਾਂ ਗੱਲਬਾਤ ਕਰ ਲਈਏ ਕਿ ਕੱਲ੍ਹ ਨੂੰ ਐਡਸਮ ਪਾਰਕ ਦੇ ਵਿੱਚ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਨੇ ਜਾਂ ਐਕਸਪਾਇਰ ਹੋਣ ਵਾਲੇ ਨੇ, ਉਹਨਾਂ ਦੇ ਰਿਲੇਟਡ ਕੱਲ੍ਹ ਨੂੰ ਇੱਕ ਮੀਟਿੰਗ ਆ ਐਡਸਮ ਪਾਰਕ ਦੇ ਵਿੱਚ, 434 ਐਡਸਮ ਡਰਾਈਵ 'ਤੇ ਤੁਸੀਂ 10 ਵਜੇ ਉੱਥੇ ਪਹੁੰਚਣਾ ਹੈ, ਤਾਂ ਜ਼ਰੂਰ ਉੱਥੇ ਪਹੁੰਚਿਓ ਜੀ। ਅਤੇ ਮੇਜਰ ਅਪਡੇਟ ਸੀਗਾ ਸਟੂਡੈਂਟਾਂ ਦੇ ਲਈ, ਅਤੇ ਆ ਜਾਓ ਜੀ ਫਿਰ ਹੁਣ ਕੱਲ੍ਹ ਨੂੰ ਫਿਰ ਉਭਰੂ ਹੁੰਦੇ ਹਾਂ, ਕੱਲ੍ਹ ਨੂੰ ਡਾਕਟਰ ਗੁਰਦਾਸ ਸਿੰਘ ਸੇਖੋ ਦੇ ਨਾਲ ਕਿਸੇ ਡਿਫਰੈਂਟ ਟੋਪਿਕ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਅੱਜ ਦੇ ਪ੍ਰੋਗਰਾਮ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਰੂਬਰੂ ਹੁੰਦੇ ਹਾਂ ਜੀ, ਤਦ ਤੱਕ ਦੇ ਲਈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਣੇ ਸਰਬੱਤ ਦਾ ਭਲਾ।